0: ਸੰਗ ਉਤਰੇ ਸੁਨ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਨਕਾ ਸਤ ਸਥਾਨ
0: ਸਤਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਨਕੀ ਬਾਣੀ
0: ਸਤਪੁਰਖ ਸਾਨੇ ਸਮਾਣੀ
1: ਸਤ ਕਰਮ ਜਾਨਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੇ

0: ਸਫਲ ਦਰਸ਼ਨ ਪੇਖਤ ਪੁਨੀਤ
1: ਚੰਗਤ ਨਿਰਮਲ ਰੀਤ
0: ਬੇਟਾ ਸੰਗ ਰਾਮ ਗੁਣ ਰਵੇ
1: ਪਾਲ ਬ੍ਰਹਮ ਕੀ ਦਰਗਹਿ ਗਵੇ
0: ਸੁਣ ਕਰ ਬਚਨ ਕਰਨਿਆ ਗਨ
1: ਮਨ ਸੰਤੋਖ ਤਮ ਪਤਿਆ ਨੇ
0: ਪੂਰਾ ਗੁਰੂ ਆਖਿਓ ਜਾਂਕਾ ਮੰਤਰ
1: ਅਮਰਤ ਦੇਸ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੇ ਤਿਸ

0: ਕਸ ਕਟ ਮਾਹੇ
1: ਅਨਖ ਰੰਗ ਨਾ ਦਿਸਾਏ
0: ਨਾਨਕ ਦੇ ਅੰਮ੍ਰਿਤ ਪ੍ਰਭ ਕਾ ਨਾਮ
1: ਵੇਹੀ ਮੈਂ ਇਸਕਾ ਵਿਸਰਾਮ
0: ਸੁਨ ਸਮਾਦ ਅਨਹਤ ਨਾਦ
1: ਜਾਏ ਅਚਰਜ ਵਿਸਵਾਦ
0: ਤਿੰਨ ਦੇਖਿਆ ਜਿਸ ਆਪ ਦਿਖਾਏ

0: ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੇ
0: ਕਰਨ ਕਰਾਵਨ ਹਾਰ ਪ੍ਰਭ ਜਾਣੇ
1: ਅੰਤਰ ਬਸੇ ਬਾਹਰ ਵੀ ਉਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਤਿਸ ਭਾਵ ਤੇ ਸਗਲੀ ਉਤਪਤ
1: ਤਿਸ ਭਾਵੇ ਤਾਂ ਕਰੇ ਵਿਸਤਾਰ
0: ਤਿਸ ਭਾਵੇ ਤਾਂ ਏਕੰਕਾਰ
1: ਅਨਕ ਕਲਾ ਲਖੀ ਨਾ ਜਾਏ
0: ਜਿਸ ਭਾਵੇ ਤਿਸ ਲਏ ਮਲਾਏ
1: ਪਵਨ ਨਿਕਟ ਕਵਣ ਕਹੀਏ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾ ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪੇਖਣ ਹਾਰਾ
1: ਸਗਲ ਸਮਗਰੀ ਜਾਂਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਣ ਜਾਣੇ ਖੇਲ ਬਣਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਾਧਾ ਲਪਤੋ ਰਹੇ
0: ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾਂ ਪਾਵੇ ਤਾਂ ਲੈ ਸਮਾਏ
1: ਇਸਤੇ

0: ਤਨ ਸੰਗਰਾਚ
1: ਤਾਂ ਕਿ ਗਤ ਮਿਟ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਤਿਸ ਕਾ ਕੀਆ ਸਭ ਪਰਵਾਨ
0: ਗੁਰ ਪ੍ਰਸਾਦ ਨਾਨਕ ਹੋ ਜਾਣ
1: ਜੋ ਜਾਣੇ ਤਿਸ ਸਦਾ ਸੁਖ ਹੋਏ
0: ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੇ ਭਗਵੰਤ
1: ਤਨ ਤਨ ਤਨ ਜਾਣੇ ਆਇਆ
0: ਜਿਸ ਪ੍ਰਸਾਦ ਸਭ ਜਗਤ ਧਰਾਇਆ

0: ਹਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲੇ ਰਤਨ
1: ਸੁਨਤ ਕਮਾਵਤ ਹੋਤ ਉਦਾਰ
0: ਆਦਰੇ ਲੋਕੇ ਨਿਸਾਰ
1: ਸਫਲ ਜੀਵਨ ਸਫਲ

0: ਪ੍ਰਗਟ ਸਭ ਲੋਏ,
1: ਸਭ ਤੇ ਊਚ ਪਾਏ ਅਸਥਾਨ, ਹਰ ਤਨ ਖਾਟ ਚਲੇ ਜਨ ਸੋਏ,
0: ਨਾਨਕ ਜਿਸੇ ਪ੍ਰਾਪਤ ਹੋਏ,
1: ਖੇਮ ਸ਼ਾਂਤ ਰਿੱਧ ਨਾਮ ਨਿੱਧ।

जहां करी न होई बलहारी कुदरत वसिया।

ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ।

ਸਤ ਬਨਾਇਉ, ਦੇਵ ਦੈਂਤ ਜੱਛਨ ਉਪਜਾਇਉ, ਆਦ ਅੰਤ ਇੱਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ।

ਪੀਰ ਪਛਾਣਤ ਚੀਤੀ ਤੇ ਕੁੰਚਰਿਆ ਸਥੂਲਾ ਸਪਰ ਕਿਰਪਾ ਦਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ

ਦਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦਿਸ਼ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਸ਼ਵਾ ਸਕੇ ਨ ਕੋਈ।

ਕੰਮਾਂ ਕਿਤੇ ਰਵ ਸਸ ਕਰੋਰ ਜਲੇਸ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾਸ ਰਘਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਅਰ ਗਾਵੈ ਦੁਖ ਪਾਪ ਤੇ ਨਿਕਟਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰਾ ਸਹਿਸ

ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆਂ ਕਰ ਸਾਥ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਾਹੈ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਰੁੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾਵਾਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜਰੇ ਦੀਵਾਨਾਂ ਦੀ ਆਰੰਭਤਾ ਵਿੱਚ ਹਰ ਬੁੱਧਵਾਰ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤਾਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਕ ਸੁੱਖ ਸ਼ਾਂਤੀ ਚੜ੍ਹੀ ਕਲਾ ਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਨੂੰ ਆਪ ਸੋਹਣੇ ਰੁਮਾਲੇ ਭੇਟ ਕਰਦੇ ਹਨ ਅੰਗੀਕਾਰ ਕਰਨੇ ਪਰਿਵਾਰ ਦੀਆਂ ਬੇਨਤੀਆਂ ਜਾਣਦੇ ਹੋ ਸਮੂਹ ਬੇਨਤੀਆਂ ਗੁਰੂ ਅਨੁਸਾਰ ਪ੍ਰਵਾਨ ਕਰਨੀਆਂ ਨਵਜੋਤ ਕੌਰ ਜਨਮ ਦਿਨ ਦੀ ਖੁਸ਼ੁਕਰਾਨਾ ਕਰਦਿਆਂ ਹੋਇਆਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸੇਵਕ ਪਰਿਵਾਰ ਹਰਜੋਤ ਸਿੰਘ ਨੂੰ ਮਾੜੀ ਸੰਗਤ ਤੋਂ ਬਚਾਉਣ ਅਤੇ ਵਿਦਿਆ ਦਾ ਦਾਨ ਬਖਸ਼ਣ ਵਾਲਾ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਭਾਈ ਜਗਤਾਰ ਸਿੰਘ ਦੀ ਸਿਹਤ ਜਾਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੰਗਤਾਂ ਪਰਿਵਾਰ ਦੀਆਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ
ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਮੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਨਾਮ ਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ।

ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਉਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਆਓ ਦਵਿਹਾਣੀਆਂ ਪਾਪ ਕਰੇਦੜ ਸਰ ਪਰ ਮੁੱਠੇ ਅਜ਼ਰਾਈਲ ਫੜੇ ਫੜ ਕੁੱਠੇ ਦੋਜਿਕ ਪਾਏ ਸਿਰਜਣਹਾਰੈ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਬੁੱਧਵਾਰ ਹਫ਼ਤਾਵਾਰੀ ਸੰਧਾ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਹਰ ਬੁੱਧਵਾਰ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤ ਨੂੰ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਧਰ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ ਆਉਣ ਕੀਰਤਨ ਦੀ ਰਮਤਾ ਹੋਣ ਜਾਰੀ ਕੀਤੇ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਸ਼ਨਿਸ਼ਰਵਾਰ ਨੂੰ ਜੋ ਕਿ ਰਾਗ ਮਲਹਾਰ ਕੀਰਤਨ ਦਰਬਾਰ ਕੱਲ੍ਹ ਸੰਗਰਾਂਦ ਦਾ ਦਿਹਾੜਾ ਹੈ ਮਲਹਾਰ ਰਾਗ ਕੱਲ੍ਹ ਤੋਂ ਪ੍ਰਾਰੰਭ ਹੋ ਜਾਂਦੇ ਹਨ ਇਸ ਵਾਸਤੇ ਆਉਣ ਵਾਲੇ ਸ਼ਨਿਸ਼ਰਵਾਰ ਨੂੰ ਸ਼ਾਮ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਰਾਗ ਮਲਹਾਰ ਕੀਰਤਨ ਦਰਬਾਰ ਸਜਣਗੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਬਾਹਰੋਂ ਰਾਗੀ ਜਿੱਥੇ ਆ ਰਹੇ ਹਨ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਕੀਰਤਨ ਦਰਬਾਰ ਅਖੰਡ ਕੀਰਤਨ ਸਮਾਗਮ ਜੋ ਕਿ ਅਗਲੇ ਹਫ਼ਤੇ ਵੀਰਵਾਰ ਸ਼ੁੱਕਰਵਾਰ ਸ਼ਨਿਸ਼ਰਵਾਰ ਅਤੇ ਐਤਵਾਰ ਸਜ ਰਹੇ ਹਨ ਵੀਰਵਾਰ ਦੇ ਕੀਰਤਨ ਦਰਬਾਰ ਗੁਰੂ ਨਾਨਕ ਪ੍ਰਕਾਸ਼ ਸਾਹਿਬ ਗੁਰਦੁਆਰਾ ਸਾਹਿਬ ਟੇਕੀ ਟਰੇਸੀ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਵੀਰਵਾਰ ਨੂੰ ਸਜਣਗੇ ਸ਼ੁੱਕਰਵਾਰ ਦੇ ਅਗਲੇ ਸ਼ੁੱਕਰਵਾਰ ਦੋ ਹਨ ਸ਼ੁੱਕਰਵਾਰ ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਹਨ ਅਤੇ ਅਗਲੇ ਸ਼ਨਿਸ਼ਰਵਾਰ ਦੇ ਸਵੇਰ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਗੁਰਦੁਆਰਾ ਸਾਹਿਬ ਵਿਖੇ ਹੋਣਗੇ ਆਸਾ ਦੁਆਰ ਦੇ ਕੀਰਤਨ ਅਤੇ ਸ਼ਨਿਸ਼ਰਵਾਰ 25 ਜੁਲਾਈ ਨੂੰ ਉਸੇ ਦਿਨ ਹੀ ਸਵੇਰੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਟਰੇਸੀ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ ਸਮੇਂ ਸਿਰ ਪਹੁੰਚ ਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਹਿਲਾ ਕਰੋ ਅਤੇ 25 ਜੁਲਾਈ ਦਾ ਸ਼ਾਮ ਦੀ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਰਹਿਣ ਸਵਾਈ ਸਾਰੀ ਰਾਤ ਕੀਰਤਨ ਹੋਣਗੇ ਆਪ ਜੀ ਨੇ ਸਾਰੇ ਹਾਜ਼ਰੀ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਭਾਈ ਮਨਜੀਤ ਸਿੰਘ ਜੀ ਗਲਾਸਕੋ ਯੂਕੇ ਵਾਲੇ ਵੀ ਪਹੁੰਚ ਰਹੇ ਹਨ ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਪ੍ਰਕਿਰਿਆ ਪ੍ਰਾਪਤ

ਕੀਰਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਪਹਿਲਾਂ ਤੇ ਮਾਫੀ ਬਖਸ਼ ਲਿਆ ਭਾਈ ਗੁਰਜੰਡ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਬੜੀ ਵਾਰ ਕਥਾ ਰਾਹੀਂ ਜੋੜਨਗੇ ਉਹਨਾਂ ਪਾਸ ਪਿਆਰ ਸਭ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

साहिब जी सतनाम।

साहिब जी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸਿੰਘ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਅਮੋਲਕ ਕੀਰਤਨ ਸ੍ਰਵਣ ਕਰ ਰਹੇ ਸੋ। ਮਹਾਰਾਜ ਜੀ ਆਪਣੀ ਬਾਣੀ ਦੀਆਂ ਧੁਨਾਂ ਦੇ ਰਾਹੀਂ ਸਾਡੇ ਮਨ ਦੀ ਥਕਾਨ ਦੂਰ ਕਰਕੇ ਉਪਰੰਤ ਮਨ ਨੂੰ ਤੰਦਰੁਸਤ ਬਣਾ ਕੇ ਸ਼ਬਦ ਦੀ ਵਿਚਾਰ ਦਾ ਭਾਰ ਚੱਕਣ ਦੇ ਯੋਗ ਬਣਾਉਂਦੇ ਆ। ਪਹਿਲਾਂ ਕੀਰਤਨ ਜਿਹੜਾ ਹੈ ਉਹ ਕਥਾ ਤੋਂ ਵਿਚਾਰ ਤੋਂ ਇਸੇ ਲਈ ਹੀ ਨਿਯਤ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੇ ਦਰਬਾਰ ਦੇ ਅੰਦਰ, ਕਿਉਂਕਿ ਮਨ ਥੱਕਿਆ ਹੁੰਦਾ ਟੁੱਟਿਆ ਹੁੰਦਾ, ਸਰੀਰ ਵੀ ਥੱਕਿਆ ਟੁੱਟਿਆ ਹੁੰਦਾ, ਤੇ ਜਦੋਂ ਮਹਾਰਾਜ ਜੀ ਦੀ ਹਜ਼ੂਰੀ ਚ ਬਹਿ ਕੇ ਤੁਰਕੀ ਬਾਣੀ ਦਾ ਕੀਰਤਨ ਸੁਣੀਦਾ, ਤੁਰਕੀ ਬਾਣੀ ਦੇ ਜਿਹੜੇ ਸੁਰ ਨੇ ਹਰਮੋਨੀਅਮ ਤੇ ਰਬਾਬ ਤੇ ਤਬਲੇ ਤੇ ਚੱਲਦੇ ਨੇ, ਉਹਨਾਂ ਸੁਰਤਾਲਾਂ ਦੇ ਨਾਲ ਔਰ ਪਾਵਨ ਬਾਣੀ ਦੀ ਧੁਨੀ ਦੇ ਨਾਲ ਸਾਡੇ ਅੰਤਰਾਤਮੇ ਨੂੰ ਇੱਕ ਐਨਰਜੀ ਇੱਕ ਪਾਵਰ ਮਿਲਦੀ ਹੈ ਜਿਹੜੀ ਸਾਡਾ ਥਕੇਵਾ ਲਾ ਕੇ ਸਾਨੂੰ ਹਲਕਾ ਕਰ ਦਿੰਦੀ ਹੈ। ਔਰ ਤੁਰਕੀ ਬਾਣੀ ਦੀ ਵਿਚਾਰ ਦਾ ਭਾਰ ਚੱਲਣ ਦੇ ਸਮਰੱਥ ਬਣਾ ਦਿੰਦੀ ਹੈ। ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸੁਣ ਲੈਣੀ ਤੇ ਹਿਰਦੇ ਚ ਉਹਨੂੰ ਵਸਾਉਣਾ ਇਹ ਕੰਮ ਔਖਾ ਹੈ। ਜੇ ਸਾਡੇ ਚ ਝੱਲਣ ਦੀ ਤਾਕਤ ਹੋਏਗੀ ਫਿਰ ਵਸਾਈ ਜਾ ਸਕਦੀ ਹੈ, ਜੇ ਝੱਲਣ ਦੀ ਤਾਕਤ ਨਹੀਂ ਤਾਂ ਫਿਰ ਉਹ ਸਾਡੇ ਪੱਲੇ ਹੀ ਗੱਲ ਨਹੀਂ ਪੈਂਦੀ। ਸੁਣ ਲੈਂਦੇ ਹਾਂ ਪਰ ਅੰਦਰ ਘਰ ਨਹੀਂ ਉਹ ਗੱਲ ਕਰਦੀ। ਸੋ ਮਹਾਰਾਜ ਜੀ ਆਪਣੀ ਬਾਣੀ ਦੇ ਯੋਗ ਸਾਨੂੰ ਸਿਰ ਤੇ ਰਹਿਮ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਦਾ ਆਸਰਾ ਦੇ ਕੇ ਬਣਾ ਦਿੰਦੇ ਆ। ਆਓ ਜੋ ਲੜੀਵਾਰ ਵਿਆਖਿਆ ਮਹਾਰਾਜ ਜੀ ਦੀ ਬਾਣੀ ਦੀ ਚੱਲ ਰਹੀ ਹੈ, ਸ਼੍ਰਵਣ ਕਰਦੇ ਆ। ਅੱਜ ਜੋ ਸ਼ਬਦ ਨੇ, ਜੇ ਤਾਂ ਅਖਰੀ ਅਰਥਾਂ ਦੀ ਗੱਲ ਕਰੀਏ ਤਾਂ ਸੌਖੇ ਹੈ, ਸਿੱਧੇ ਸਿੱਧੇ ਅਰਥ ਨੇ, ਪਰ ਜੇ ਅਵਸਥਾ ਦੀ ਤੇ ਅਨੁਭਵ ਦੀ ਗੱਲ ਕਰੀਏ ਤਾਂ ਫਿਰ ਬਹੁਤ ਔਖੇ ਹੈ। ਦੋਨੋਂ ਪੱਖਾਂ ਦੀ ਵਿਚਾਰ ਆਓ ਮਹਾਰਾਜ ਜੀ ਦੀ ਚਰਨ ਸ਼ਰਨ ਲੈ ਕੇ ਕਰਦੇ ਹਾਂ। ਆਓ ਅਰਦਾਸ ਕਰੀਏ, ਮਹਾਰਾਜ ਬੁੱਧੀ ਨੂੰ ਸਮਰੱਥਾ ਬਖਸ਼ਣ ਔਰ ਹਿਰਦੇ ਨੂੰ ਪ੍ਰੇਮ ਬਖਸ਼ਣ ਤਾਂ ਕਿ ਮਹਾਰਾਜ ਜੀ ਦੇ ਸ਼ਬਦ ਨੂੰ ਸਮਝ ਕੇ ਆਪ ਸੰਗਤਾਂ ਤੱਕ ਬਿਆਨ ਕਰਕੇ ਪਹੁੰਚਾ ਸਕੀਏ। ਚਿੱਤ ਬਿਰਤੀਆਂ ਨੂੰ ਕਰੋ ਇਕਾਗਰ, ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ ਸਾਰੀ ਸੰਗਤ ਆਖੋ ਜੀ।

ਕੱਲ ਆਪਾਂ ਇਸ ਸ਼ਬਦ ਦੇ ਵਿੱਚੋਂ ਕੁਝ ਪੌੜੀਆਂ ਸ਼੍ਰਵਣ ਕੀਤੀਆਂ ਸਨ। ਅਖੀਰਲੇ ਬਚਨ ਸੀ ਮਹਾਰਾਜ ਜੀ ਦੇ ਕਿ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਤਾਂ ਸਾਡੇ ਅੰਦਰ ਚਾਨਣਾ ਹੁੰਦਾ ਹੈ। ਉਹ ਚਾਨਣਾ ਮਹਾਰਾਜ ਜੀ ਕਿਸੇ ਵੀ ਤਰ੍ਹਾਂ ਕਰ ਸਕਦੇ ਆ, ਕਿਸੇ ਗੁਰਸਿੱਖ ਦੇ ਰਾਹੀਂ, ਗੁਰਬਾਣੀ ਰਾਹੀਂ, ਕਿਸੇ ਬਖਸ਼ੀ ਰੱਬੀ ਹੋਈ ਰੂਹ ਦੇ ਰਾਹੀਂ, ਕਿਸੇ ਕਥਾ ਰਾਹੀਂ, ਕਿਸੇ ਗੁਰਮੁਖ ਦੇ ਅਗੰਮੀ ਬੋਲਾਂ ਦੇ ਰਾਹੀਂ। ਤੇ ਜਿਨ੍ਹਾਂ ਦੇ ਅੰਦਰ ਮਹਾਰਾਜ ਜੀ ਕਹਿੰਦੇ ਇਹ ਨਾਮ ਦਾ ਗੁਰੂ ਦੀ ਮੱਤ ਦੇ ਨਾਲ ਭਾਈ ਪ੍ਰਕਾਸ਼ ਹੋ ਜਾਂਦਾ ਨਾ, ਹਿਰਦਾ ਚਾਨਣ ਵਾਲਾ ਹੋ ਜਾਂਦਾ ਜਿਨ੍ਹਾਂ ਦਾ, ਉਹ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ, ਉਹ ਨਾਮ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੰਦੇ ਹੈ। ਨਾਮ ਚ ਹੀ ਵਰਤਦੇ ਆ, ਨਾਮ ਚ ਹੀ ਰਹਿੰਦੇ ਆ, ਨਾਮ ਹੀ ਅੱਗੇ ਵਰਤਾਰਾ ਵੰਡਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਥਾ ਦੀ ਆਰੰਭਤਾ ਤੋਂ ਪਹਿਲੇ ਆਪਾਂ ਬਚਨ ਕੀਤਾ ਸੀ ਵੀ ਅਰਥ ਸੌਖੇ ਹੈ, ਅਨੁਭਵ ਔਖਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਉਹ ਨਾਮ ਚ ਵਰਤਦੇ ਆ, ਨਾਮ ਚ ਰਹਿੰਦੇ ਆ, ਨਾਮ ਹੀ ਵੰਡਦੇ ਆ। ਨਾਮ ਚ ਰਹਿਣਾ, ਨਾਮ ਵੰਡਣਾ ਇਹ ਔਖਾ ਕੰਮ ਹੈ। ਸਾਨੂੰ ਤਾਂ ਆਪਣੇ ਆਪ ਨੂੰ ਨਾਮ ਨਹੀਂ ਮਿਲ ਪਾਉਂਦਾ। ਥੋੜ੍ਹਾ ਜਿਹਾ ਸਮਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਮਨ 20 ਸਵਾਲ ਅੱਗੇ ਲਿਆ ਕੇ ਖੜੇ ਕਰ ਦਿੰਦਾ ਸਾਡੇ, ਫਿਰ ਮਨ ਉੱਧਰ ਪਰਚ ਜਾਂਦਾ ਖਿਆਲਾਂ ਦੇ ਵਿੱਚ, ਅਸੀਂ ਭੁੱਲ ਜਾਂਦੇ ਹਾਂ ਵੀ ਅਸੀਂ ਨਾਮ ਵੀ ਜਪਦੇ ਸੀ। ਨਾਮ 'ਚ ਰਹਿਣਾ, ਨਾਮ 'ਚ ਵਰਤਣਾ, ਨਾਮ ਵਰਤਾਉਣਾ ਇਹ ਕਿਸੇ ਰੱਬ ਰੰਗੀ ਰੂਹ ਦੇ ਹਿੱਸੇ ਆਇਆ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ। ਹਰ ਨਾ ਹਰ ਬੰਦਾ ਕਰ ਸਕੇ। ਅਸੀਂ ਬੜਾ ਮਾਣ ਕਰਦੇ ਹਾਂ ਜੀ, ਅਸੀਂ ਬੜੇ ਗੁਰਸਿੱਖ ਹਾਂ।

ਨਾਮ ਚ ਵਰਤਦੇ ਆ, ਨਾਮ ਵੰਡਣ ਚ ਸਮਰੱਥ ਨੇ, ਗੱਲਾਂ ਹੀ ਨੇ ਤੇ ਜਿਹੜੇ ਨਾਮ ਵੰਡਣ ਚ ਸਮਰੱਥ ਨੇ ਰੱਬ ਦੇ ਪਿਆਰੇ ਬੰਦਗੀ ਵਾਲੇ ਮਹਾਂਪੁਰਖ ਲੋਕ, ਉਹਨਾਂ ਦੀ ਅਸੀਂ ਨਾ ਗੱਲ ਸੁਣਨੀ ਪਸੰਦ ਕਰਦੇ ਹਾਂ ਨਾ ਕਰਨੀ ਪਸੰਦ ਕਰਦੇ ਹਾਂ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਚ ਲਾ ਦਿੱਤੀ ਹੈ, ਸਿਮਰਨ ਚ ਲਾ ਦਿੱਤੀ ਹੈ, ਬੰਦਗੀ ਚ ਲਾ ਦਿੱਤੀ ਹੈ, ਉਹ ਮਹਾਰਾਜ ਜੀ ਕਹਿੰਦੇ ਫਿਰ ਨਾਮ ਚ ਵਰਤਦੇ ਆ, ਨਾਮ ਹੀ ਵਰਤਾਉਂਦੇ ਆ।

ਉਹਨਾਂ ਦੇ ਹਿਰਦੇ ਚ ਵੀ ਨਾਮ ਹੁੰਦਾ, ਉਹਨਾਂ ਦੇ ਖਿਆਲ ਚ ਵੀ ਨਾਮ ਹੁੰਦਾ ਵਾਹਿਗੁਰੂ ਦਾ। ਯਾਨੀ ਕਿ ਇਹ ਨਹੀਂ ਸਾਡੇ ਤਿੰਨੇ ਥਾਵਾਂ ਡਿਵਾਈਡ ਹੋਈਆਂ ਹੁੰਦੀਆਂ, ਮਨ ਚ ਕੁਛ ਹੋਰ ਹੁੰਦਾ, ਮੂੰਹ ਚ ਕੁਛ ਹੋਰ ਹੁੰਦਾ, ਖਿਆਲ ਚ ਕੁਛ ਹੋਰ ਹੁੰਦਾ। ਮਹਾਰਾਜ ਜੀ ਨੇ ਕਿਹਾ ਬਾਣੀ ਚ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਜਿਨ੍ਹਾਂ ਦੇ ਮਨ ਹੋਰ ਨੇ ਮੂੰਹ ਹੋਰ ਨੇ ਕੱਚੇ ਨੇ ਉਹ, ਮਹਾਰਾਜ ਜੀ ਕਹਿੰਦੇ। ਤੇ ਜਿਨ੍ਹਾਂ ਦੇ ਮਨ ਮੁਖ ਤੇ ਖਿਆਲ ਤਿੰਨੋ ਹੀ ਇੱਕ ਨੇ ਉਹ ਰੱਬ ਦੇ ਪਿਆਰੇ ਨੇ, ਉਹ ਸਾਧੂ ਜਨ ਨੇ, ਉਹ ਬ੍ਰਹਮ ਗਿਆਨੀ ਨੇ, ਉਹ ਸੰਤ ਨੇ। ਮਹਾਰਾਜ ਜੀ ਨੇ ਕਿਹਾ ਬਾਣੀ ਚ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਕਿਸੇ ਵੇਲੇ ਵਿਸਰਦਾ ਹੀ ਨਹੀਂ ਜਿਨ੍ਹਾਂ ਨੂੰ। ਵਿਸਰਨ ਦਾ ਮਤਲਬ ਕੀ ਹੈ? ਹੋਰ ਕਿਸੇ ਦਾ ਖਿਆਲ ਹੀ ਨਹੀਂ ਆਉਂਦਾ ਵਾਹਿਗੁਰੂ ਤੋਂ ਬਿਨਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਵੱਲ ਖਿਆਲ ਹੀ ਨਹੀਂ ਜਾਂਦਾ, ਫੁਰਨਾ ਹੀ ਨਹੀਂ ਜਾਂਦਾ ਜਿਨ੍ਹਾਂ ਨੂੰ। ਤੇ ਕਿੰਨਾ ਉਹਨਾਂ ਦਾ ਪ੍ਰੇਮ ਹੋਏਗਾ ਜਿਨ੍ਹਾਂ ਨੂੰ ਮਹਾਰਾਜ ਜੀ ਤੋਂ ਬਿਨਾਂ ਹੋਰ ਪਾਸੇ ਖਿਆਲ ਹੀ ਨਹੀਂ ਫੁਰਦਾ, ਨਹੀਂ ਮਨ ਕਿਤੇ ਟਿਕਦਾ ਕਿਸੇ ਦਾ ਇਹ ਸੌਖਾ ਜਿਹਾ, ਕਦੇ ਵੀ ਨਹੀਂ। ਪਰ ਮਹਾਰਾਜ ਜੀ ਕਹਿੰਦੇ ਜਿਹੜੇ ਪਿਆਰ ਵਾਲੇ ਹੁੰਦੇ ਆ, ਅਭਿਆਸੀ ਹੁੰਦੇ ਆ, ਨਾਮ ਜਪਣ ਵਾਲੇ ਹੁੰਦੇ ਆ, ਉਹਨਾਂ ਦਾ ਅੰਦਰਲਾ ਟਿਕ ਜਾਂਦਾ ਵਾਹਿਗੁਰੂ ਦੇ ਵਿੱਚ। ਉਹਨਾਂ ਨੂੰ ਹੋਰ ਖਿਆਲ ਨਹੀਂ ਸਤਾਉਂਦੇ, ਇੱਕੋ ਹੀ ਖਿਆਲ ਬਣਿਆ ਰਹਿੰਦਾ, ਉਹ ਹੈ ਵਾਹਿਗੁਰੂ ਦਾ ਖਿਆਲ।

ਸੁਣਨਾ ਹੀ ਲੋਚਦੇ ਆ ਵੀ ਜਿੱਥੇ ਬੈਠੀਏ ਨਾਮ ਹੀ ਸੁਣਿਆ ਜਾਏ, ਨਾਮ ਹੀ ਮੰਨਿਆ ਜਾਏ, ਕਿਉਂਕਿ ਨਾਮ ਦੀ ਹੀ ਸਾਰੀ ਵਡਿਆਈ ਹੈ ਉਹਨਾਂ ਦੇ ਕੋਲ। ਨਾਮ ਸੁਣਨਾ ਤੇ ਨਾਮ ਮੰਨਣਾ, ਸੁਣਨ ਤੋਂ ਭਾਵ ਤਾਂ ਹੈ ਵੀ ਹੋਰ ਕੋਈ ਗੱਲ ਸੁਣਨੀ ਹੀ ਨਹੀਂ ਨਾਮ ਤੋਂ ਬਿਨਾਂ ਵਾਹਿਗੁਰੂ ਦੇ। ਤੇ ਮੰਨਣਾ ਕੀ ਹੈ ਨਾਮ ਦਾ? ਮਹਾਰਾਜ ਜੀ ਕਹਿੰਦੇ ਜਪਦੇ ਰਹਿਣਾ। ਆਓ ਸਾਰੀ ਸੰਗਤ ਆਪਾਂ ਵੀ ਜਪ

ਨਾਲ ਹੀ ਦਿਲ ਚ ਚਾਨਣਾ ਹੋ ਜਾਂਦਾ ਬੰਦੇ ਦੇ, ਤੇ ਨਾਮ ਨਾਲ ਹੀ ਬੰਦੇ ਨੂੰ ਸੋਭਾ ਮਿਲਦੀ ਹੈ। ਦਿਲ ਚ ਜਿਹੜਾ ਚਾਨਣਾ ਨਾ, ਉਹ ਕਈ ਤਰ੍ਹਾਂ ਨਾਲ ਹੁੰਦਾ। ਪਹਿਲਾਂ ਤਾਂ ਇੱਦਾਂ ਹੁੰਦਾ ਵੀ ਜਦੋਂ ਅਸੀਂ ਦੁਨੀਆਂ ਚ ਵਿਚਰਦੇ ਸੀ ਆਮ, ਕਿਸੇ ਨੇ ਕੋਈ ਮਾੜਾ ਜਾਂ ਕੁਛ ਕਹਿ ਦੇਣਾ, ਕਿਸੇ ਨੇ ਕੋਈ ਔਖਾ ਬਚਨ ਕਹਿ ਦੇਣਾ, ਤੇ ਅੰਦਰ ਪਤਾ ਹੀ ਨਹੀਂ ਸੀ ਚੱਲਦਾ, ਕ੍ਰੋਧ ਚ ਆ ਜਾਣਾ, ਲੜ ਪੈਣਾ, ਚੰਗੇ ਮਾੜੇ ਬੋਲ ਬੋਲਣ ਲੱਗ ਪੈਣੇ। ਤੇ ਫੇਰ ਕਹਿੰਦੇ ਜਦੋਂ ਮਹਾਰਾਜ ਦੇ ਦਰ ਤੇ ਆਉਣ ਲੱਗ ਗਏ, ਹੌਲੀ ਹੌਲੀ ਕਿਸੇ ਨੇ ਕੁਛ ਕਿਹਾ ਵੀ ਹੈ ਤੇ ਦਿਲ ਚ ਖਿਆਲ ਆਇਆ, ਚਾਨਣਾ ਜਿਹਾ ਹੋਇਆ ਦਿਲ ਚ, ਛੱਡੋ ਜਿੰਨੀ ਕਿ ਇਹਨੂੰ ਮੱਤ ਮਹਾਰਾਜ ਨੇ ਦਿੱਤੀ ਹੈ ਉਨੀ ਕੇ ਮੱਤ ਬੋਲ ਗਿਆ, ਇੱਥੇ ਛੱਡ ਦਈਏ। ਹੁਣ ਜਿਹੜੇ ਖਿਆਲ ਮਹਾਰਾਜ ਦੀ ਸ਼ਰਨ ਤੋਂ, ਬਾਣੀ ਪੜ੍ਹਨ ਤੋਂ, ਨਾਮ ਜਪਣ ਤੋਂ ਪਹਿਲੇ ਬੰਦੇ ਨੂੰ ਬੰਦੇ ਨਾਲ ਲੜਨ ਮਰਨ ਵਰਗਾ ਮਜਬੂਰ ਕਰ ਦਿੰਦੇ ਸੀ, ਉਹੀ ਖਿਆਲ ਬੰਦੇ ਨੂੰ ਛੱਡਣ ਲੱਗ ਪੈਂਦੇ ਆ। ਇਸ ਤੋਂ ਵੱਡਾ ਚਾਨਣਾ ਹੋਰ ਕੀ ਹੋ ਸਕਦਾ ਇੱਕ ਆਮ ਬੰਦੇ ਲਈ ਸ਼ੁਰੂਆਤੀ ਤੌਰ ਤੇ। ਔਰ ਇੱਕ ਗੱਲ ਹੋਰ ਦੱਸਦੀ ਹੈ, ਸਾਧ ਸੰਗਤ ਜੀ ਜਿਹੜੇ ਗੁਰਮੁਖ ਮੂਲ ਮੰਤਰ ਦਾ ਅਭਿਆਸ ਕਰਦੇ ਨੇ ਜਾਂ ਕਿਸੇ ਸ਼ਬਦ ਦਾ ਅਭਿਆਸ ਕਰਦੇ ਨੇ ਜਾਂ ਰੁਟੀਨ ਚ ਹਰ ਮਹੀਨੇ ਸਹਿਜ ਪਾਠ ਕਰਦੇ ਨੇ, ਕਈ ਵਾਰ ਸਾਡੇ ਮਨ ਚ ਖਿਆਲ ਆ ਜਾਂਦਾ ਵੀ ਇੰਨਾ ਮੂਲ ਮੰਤਰ ਕਰ ਲਿਆ, ਇੰਨੇ ਸਹਿਜ ਪਾਠ ਕਰ ਲਏ, ਕੋਈ ਫਰਕ ਜਿਹਾ ਤਾਂ ਪਿਆ ਨਹੀਂ। ਅਸੀਂ ਸੋਚਦੇ ਹਾਂ ਵੀ ਇੱਕਦਮ ਪ੍ਰਕਾਸ਼ ਹੋਣ ਲੱਗ ਪਵੇ ਅੰਦਰ, ਕਿਉਂਕਿ ਸ਼ਕਤੀਆਂ ਨੂੰ, ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਪ੍ਰੈਫਰ ਕਰਦੇ ਹਾਂ, ਤਾਕਤਾਂ ਨੂੰ ਵੀ ਅਸੀਂ ਕੁਛ ਬੋਲੀਏ ਤੇ ਪੂਰਾ ਹੋਣ ਲੱਗ ਪਵੇ, ਐਂ ਹੋਣ ਲੱਗ ਪਵੇ। ਲੇਕਿਨ ਸਭ ਤੋਂ ਪਹਿਲੇ ਮਹਾਰਾਜ ਸਾਡੇ ਅੰਦਰ ਜਿਹੜੀ ਮੈਲ ਲੱਗੀ ਉਹਨੂੰ ਧੋਂਦੇ ਆ, ਸਾਫ਼ ਕਰਦੇ ਆ। ਹੁਣ ਮਹਾਰਾਜ ਜੀ ਦਾ ਪ੍ਰਕਾਸ਼ ਤੁਸੀਂ ਘਰੇ ਲੈ ਕੇ ਜਾਣਾ ਹੋਵੇ, ਘਰ ਦੀ ਸਫਾਈ ਨਹੀਂ ਹੈ, ਕਿਵੇਂ ਲੈ ਜਾਓਗੇ? ਪਹਿਲੇ ਆਪਾਂ ਵੀ ਘਰੇ ਸਫਾਈ ਕਰਦੇ ਹਾਂ ਪੂਰੀ, ਧੂਪ ਲਾਉਂਦੇ ਹਾਂ, ਸੁਗੰਧੀਆਂ ਦਿੰਦੇ ਹਾਂ, ਪਰਫਿਊਮ ਛਿੜਕਦੇ ਹਾਂ, ਮਹਾਰਾਜ ਜੀ ਨੇ ਆਉਣਾ ਤੇ ਜਿਹੜਾ ਦਿਲ ਚ ਮਹਾਰਾਜ ਜੀ ਨੇ ਆਉਣਾ ਉਹਦੀ ਸਫਾਈ ਸਾਡੇ ਵੱਸ ਦਾ ਤਾਂ ਕੰਮ ਨਹੀਂ ਕਰਨਾ, ਮਹਾਰਾਜ ਦੀ ਬਾਣੀ ਕਰਦੀ ਹੈ, ਸਿਮਰਨ ਕਰਦਾ ਅੰਦਰਲੇ ਨੂੰ, ਗੰਦਗੀ ਅੰਦਰ ਜਿਹੜੀ ਵਿਕਾਰਾਂ ਦੀ, ਮਾੜਾ ਸੋਚ ਸੋਚ ਕੇ, ਮਾੜੇ ਕਰਮ ਕਰ ਕਰਕੇ ਅੰਦਰ ਭਰੀ ਪਈ ਹੁੰਦੀ ਹੈ, ਪਹਿਲਾਂ ਉਹਨੂੰ ਕੱਢਦੀ ਹੈ, ਉਹ ਬਾਣੀ ਅੰਦਰੋਂ ਸਾਫ਼ ਕਰਦੀ ਹੈ। ਤੇ ਜਦੋਂ ਸਾਫ਼ ਹੋ ਜਾਂਦਾ ਅੰਦਰੋਂ, ਫਿਰ ਜਿਹੜੇ ਮਾੜੇ ਖਿਆਲ, ਬੁਰੇ ਖਿਆਲ, ਉਹ ਅੰਦਰ ਜੋ ਵੀ ਨੈਗਟਿਵ ਪੈਦਾ ਹੁੰਦਾ ਸੀ ਉਹ ਹੋਣਾ ਬੰਦ ਹੋ ਜਾਂਦਾ। ਜਿਸ ਦਿਨ ਸ਼ੁਰੂ ਕੀਤੀ ਸੀ ਬਾਣੀ ਪੜ੍ਹਨੀ, ਸਿਮਰਨ ਕਰਨਾ, ਉਸ ਦਿਨ ਮਨ, ਦਿਲ, ਦਿਮਾਗ ਇੱਦਾਂ ਦੇ ਨਹੀਂ ਸੀ ਜਿੱਦਾਂ ਦੇ ਸਾਲ ਦੋ ਸਾਲ ਬਾਅਦ ਹੋ ਜਾਂਦੇ ਆ। ਜੇ ਅਸੀਂ ਖਿਆਲ ਰੱਖੀਏ ਤੇ ਜਪਦੇ ਰਹੀਏ ਤੇ ਜਿੱਦਣ ਬੁਰੇ ਖਿਆਲ ਆਉਣੇ ਬੰਦ ਹੋ ਜਾਣ, ਸਮਝ ਲਓ ਅੰਦਰੋਂ ਸਾਫ਼ ਹੋ ਚੁੱਕਿਆ, ਸੌਫਟ ਹੋਣਾ ਦਿਲ ਸ਼ੁਰੂ ਹੋ ਜਾਂਦਾ, ਨਰਮ ਹੋਣਾ, ਕਿਉਂਕਿ ਉੱਦਾਂ ਤਾਂ ਇੰਨਾ ਸਖ਼ਤ ਰਹਿੰਦਾ ਦਿਲ ਬੰਦੇ ਦਾ ਵੀ ਕਿਸੇ ਨੂੰ ਦੁਖੀ ਕਰਕੇ, ਕਿਸੇ ਦਾ ਬੁਰਾ ਕਰਕੇ ਇਹ ਕਦੇ ਫੀਲ ਹੀ ਨਹੀਂ ਕਰਦਾ ਕੁਛ। ਲੇਕਿਨ ਨਾਮ ਜਪਣ ਵਾਲੇ ਦਾ ਅੰਦਰਲਾ ਜਿੰਨਾ ਸਾਫ਼ ਹੋਏਗਾ ਉਨਾ ਸੌਫਟ ਹੋਣਾ ਸ਼ੁਰੂ ਹੋ ਜਾਏਗਾ। ਮਾੜੀ ਜਿਹੀ ਗੱਲ ਵੀ ਕਿਸੇ ਨੂੰ ਕਹੇਗਾ, ਬਾਅਦ ਚ 10 ਵਾਰ ਖੁਦ ਫੀਲ ਕਰੇਗਾ ਉਹਨੂੰ। ਇਹ ਸਭ ਤੋਂ ਵੱਡਾ ਬਦਲਾਅ ਬਾਣੀ ਇਹ ਕਰਦੀ ਹੈ ਪਹਿਲੇ ਅੰਦਰੋਂ, ਕਿਉਂਕਿ ਜਿੰਨਾ ਚਿਰ ਅਸੀਂ ਇਨਸਾਨ ਨਹੀਂ ਬਣੇ ਭਗਤ ਕਿਵੇਂ ਬਣ ਸਕਦੇ ਆ? ਪਹਿਲੇ ਮਹਾਰਾਜ ਜੀ ਦੀ ਬਾਣੀ ਸਾਨੂੰ ਇਨਸਾਨ ਬਣਾਉਂਦੀ ਹੈ, ਇੱਕ ਵਧੀਆ ਦਿਲ ਜਿੱਦਾਂ ਦਾ ਮਹਾਰਾਜ ਜੀ ਨੇ ਦੇ ਕੇ ਭੇਜਿਆ ਸੀ ਉੱਦਾਂ ਦਾ ਦਿਲ ਬਣਾਉਂਦੀ ਹੈ ਪਹਿਲੇ, ਉੱਦਾਂ ਦਾ ਦਿਮਾਗ ਬਣਾਉਂਦੀ ਹੈ, ਉੱਦਾਂ ਦੇ ਖਿਆਲ ਬਣਾਉਂਦੀ ਹੈ ਬਾਣੀ। ਫਿਰ ਹੌਲੀ ਹੌਲੀ
ਦੁਬਾਰੇ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਸਤਿਗੁਰੂ ਦੇ ਘਰ ਦੁਬਾਰੇ ਜੰਮਦੇ ਹਾਂ ਅਸੀਂ, ਉੱਦਾਂ ਦਾ ਦਿਲ ਜੰਮਦਾ ਹੈ, ਉੱਦਾਂ ਦੇ ਖਿਆਲ ਜੰਮਦੇ ਅੰਦਰ, ਔਰ ਉਨਾ ਚਿਰ ਨਹੀਂ ਜੰਮਦੇ ਜਿੰਨਾ ਚਿਰ ਅੰਦਰ ਲਤੋਤਾ ਨਹੀਂ ਜਾਂਦਾ। ਇੱਕ ਨਵਾਂ ਜਨਮ ਸਾਨੂੰ ਮਹਾਰਾਜ ਸਾਧਕ ਦਾ ਦਿੰਦੇ ਹੈ, ਤੇ ਉਹ ਸਾਧਕ ਇੱਕ ਬਹੁਤ ਵਧੀਆ ਇਨਸਾਨ ਬਣਦਾ ਪਹਿਲੇ, ਫਿਰ ਉਹ ਸਾਧਕ ਬਣਦਾ, ਫਿਰ ਉਹ ਸਾਧੂ ਬਣਦਾ, ਬ੍ਰਹਮ ਗਿਆਨੀ ਬਣਦਾ, ਭਗਤ ਬਣਦਾ, ਪਰਮਾਤਮਾ ਦਾ ਪਿਆਰਾ ਬਣਦਾ, ਪਰਮਾਤਮਾ ਦਾ ਰੂਪ ਬਣਦਾ। ਐਵੇਂ ਕੋਈ ਨਹੀਂ ਬਣ ਜਾਂਦਾ ਪਰਮਾਤਮਾ ਦਾ ਰੂਪ ਸਿੱਧਾ ਹੀ। ਇੰਨੀਆਂ ਅਵਸਥਾਵਾਂ ਦੇ ਵਿੱਚੋਂ ਦੀ ਨਿਕਲ ਕੇ ਫਿਰ ਮਹਾਰਾਜ ਸਾਹਿਬ ਜੀ ਨੂੰ ਨਵਾਜ਼ ਦਿੰਦੇ। ਮਹਾਰਾਜ ਜੀ ਕਹਿੰਦੇ ਭਾਈ ਇਸ ਤਰ੍ਹਾਂ ਨਾਮ ਨਾਲ ਹਿਰਦੇ ਚ ਚਾਨਣਾ ਹੁੰਦਾ ਤੇ ਸੋਭਾ ਮਿਲਦੀ ਹੈ ਗੁਰਮੁਖ ਨੂੰ।

ਗੱਲ ਨਹੀਂ ਮੰਨਦਾ ਕਿਉਂਕਿ ਮਨਮੁਖ ਬੰਦਾ ਮਨ ਦੇ ਪਿੱਛੇ ਲੱਗੇ ਆਪਣੀ ਇੱਜ਼ਤ ਆਪ ਗਵਾ ਲੈਂਦਾ। ਹੁਣ ਜਿੰਨੇ ਬੰਦੇ ਮਨ ਦੇ ਪਿੱਛੇ ਲੱਗ ਕੇ ਬੁਰੇ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਆ ਉਹਨਾਂ ਦੀ ਇੱਜ਼ਤ ਕੋਈ ਹੋਰ ਥੋੜੀ ਗਵਾਉਂਦਾ, ਆਪਣੀ ਇੱਜ਼ਤ ਆਪ ਹੀ ਗਵਾਉਂਦੇ ਆ।

ਬੇਕਾਰ ਗਵਾ ਕੇ ਚਲੇ ਜਾਂਦੇ ਆ। ਫਿਰ ਦਰਗਾਹ ਚ ਕੁੱਟ ਪੈਂਦੀ ਆ ਅੱਗੇ ਜਾ ਕੇ, ਜੰਪਰ ਬੱਧੇ ਮਾਰੀ ਆ, ਜਮਾਂ ਦੀ ਪੁਰੀ ਚ ਬੱਧੇ ਹੋਏ ਮਾਰੀ ਦੇ ਨੇ ਉਹ ਬੁਰੇ ਕਰਮਾਂ ਨੂੰ ਕਰਨ ਵਾਲੇ, ਔਰੰਗਜ਼ੇਬ ਵਰਗੇ ਜ਼ੁਲਮ ਕਰਨ ਵਾਲੇ, ਅਤਿਆਚਾਰ ਕਰਨ ਵਾਲੇ। ਨਾਮੇ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ। ਜਿਹੜੇ ਗੁਰਮੁਖ ਨਾਮ ਜਪਦੇ ਆ, ਨਾਮ ਜਪਣ ਵਾਲਿਆਂ ਦੀ ਨਾਮ ਕਰਕੇ ਸਾਰੇ ਸੇਵਾ ਕਰਦੇ ਆ, ਤੇ ਗੁਰਮੁਖ ਦੇ ਹਿਰਦੇ ਚ ਮਹਾਰਾਜ ਨਾਮ ਦੀ ਬੂਝ ਬੁਝਾ ਦਿੰਦੇ ਆ।

ਜੀਵ ਨੂੰ ਗੁਰੂ ਦੇ ਘਰ ਚ ਜਨਮ ਮਿਲਦਾ, ਫਿਰ ਉਹ ਗੁਰੂ ਕਾ ਪਿਆਰਾ ਬਣਦਾ ਤੇ ਮਾਤ ਲੋਕ ਤੋਂ ਲੈ ਕੇ ਵਾਹਿਗੁਰੂ ਦੀ ਦਰਗਾਹ ਤੱਕ ਉਹਨੂੰ ਮਾਣ ਹਾਸਲ ਹੁੰਦਾ, ਫਿਰ ਵਡਿਆਈ ਮਿਲਦੀ ਹੈ।

0: ਜਿਹਦੇ ਉੱਤੇ ਮਹਾਰਾਜ ਦਿਆਲ ਹੋ ਜਾਂਦੇ ਆ, ਸੇਵਾ ਕਰਦਾ ਸਿਮਰਨ ਕਰਦਾ ਦੇਖ ਕੇ ਉਹਨੂੰ ਦੇ ਦਿੰਦੇ ਆ। ਮਹਾਰਾਜ ਜੀ ਕਹਿੰਦੇ ਇਹ ਨਾਮ ਦੀ ਬੋਝ ਗੁਰੂ ਦੀ ਮੱਤ ਦੁਆਰਾ ਸਿੱਖ ਦੇ ਅੰਦਰ ਆਉਂਦੀ ਹੈ ਭਾਈ। ਨਾਨਕ ਸਭ ਕਿਛ ਨਾਵੈ ਕੈ ਵਸ ਹੈ, ਪੂਰਾ ਭਾਗ ਕੋ ਪਾਈ। ਮਹਾਰਾਜ ਜੀ ਕਹਿੰਦੇ ਸਭ ਕੁਛ ਵਾਹਿਗੁਰੂ ਦੇ ਨਾਮ ਦੇ ਵਸ ਦੇ ਵਿੱਚ ਹੈ, ਪੂਰੇ ਭਾਗਾਂ ਨਾਲ ਕੋਈ ਇਹਨੂੰ ਪ੍ਰਾਪਤ ਕਰਦਾ ਹੈ। ਮਹਾਰਾਜ ਜੀ ਕਹਿੰਦੇ ਗੁਰੂ ਵੀ ਪਰਮਾਤਮਾ ਵੀ ਸਭ ਨਾਮ ਦੇ ਵਸ ਦੇ ਵਿੱਚ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਦਸਵੇਂ ਪਾਤਸ਼ਾਹ ਮੈਨੂੰ ਵਸ ਕਰਨਾ ਨਾ, ਮੇਰੇ ਪਿੱਛੇ ਆਉਣ ਦੀ ਲੋੜ ਨਹੀਂ, ਮਹਾਰਾਜ ਦਾ ਨਾਮ ਜਪ। ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ। ਤੂੰ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਹਿੰਦੇ ਨਾਮ ਜਪਣ ਵਾਲਿਆਂ ਦੇ ਵਾਹਿਗੁਰੂ ਪਿੱਛੇ ਆਪ ਲੱਗੇ ਫਿਰਦੇ ਹੈ, ਯਾਨੀ ਕਿ ਨਾਮ ਦੇ ਪਿੱਛੇ ਸਭ ਦਾਤਾਂ ਨੇ, ਰੱਬ ਵੀ ਨਾਮ ਦੇ ਪਿੱਛੇ ਆਉਂਦੇ ਹੈ। ਇਸ ਕਰਕੇ ਮਹਾਰਾਜ ਜੀ ਸਾਨੂੰ ਮੂਲ ਨੁਕਤਾ ਹੀ ਬਖਸ਼ਿਆ ਕਿ ਨਾਮ ਨਾਲ ਜੁੜ ਜਾਓ, ਸਭ ਕੁਛ ਆ ਜਾਏਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅਣ ਸਤਿਕਾਰਯੋਗ ਭਾਈ ਸਾਹਿਬ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸਾਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਦਾ ਕੀਰਤਨੀ ਜਥਾ, ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਗਏ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਕੱਲ੍ਹ ਸੰਗਰਾਂਦ ਦਾ ਦਿਹਾੜਾ ਹੈ, ਨਵਾਂ ਮਹੀਨਾ ਚੜ੍ਹ ਰਿਹਾ ਹੈ, ਅਤੇ ਨਾਲ ਹੀ ਪੰਥ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਇਸ ਸੰਬੰਧ ਸ਼ਾਮ ਦੀਵਾਨ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨ ਸਮਾਗਮ ਅਗਲੇ ਹਫ਼ਤੇ ਆ ਰਹੇ ਹਨ, 23, 24, 25 ਅਤੇ 26 ਤਰੀਕ ਨੂੰ। 23 ਤਰੀਕ ਦੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਹੋਣਗੇ। 24 ਤਰੀਕ ਸ਼ੁੱਕਰਵਾਰ ਨੂੰ ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ, ਅਤੇ 25 ਤਰੀਕ ਨੂੰ ਸਵੇਰ ਦੇ ਆਸਾ ਦਰਬਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਹੋਣਗੇ, ਅਤੇ ਨਾਲ ਹੀ 10 ਵਜੇ ਉੱਥੇ ਅੰਮ੍ਰਿਤ ਸੰਚਾਰ ਹੋਣਗੇ, ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ, ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ। ਅਤੇ ਸ਼ਾਮ ਨੂੰ ਸਾਰੀ ਰਾਤ ਰਹਿਣਸਬਾਈ ਕੀਰਤਨ ਦਰਬਾਰ, 25 ਜੁਲਾਈ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ ਕੀਰਤਨ ਦਰਬਾਰ ਰਹਿਣਸਬਾਈ ਹੋਣਗੇ। ਆਪ ਜੀ ਨੇ ਸਾਰੇ ਦੁਆਨਾਂ 'ਚ ਹਾਜ਼ਰੀ ਭਰਨੀਆਂ ਜੀ। ਆਉਣ ਕਥਾ ਨਹੀਂ ਜੁੜਨਾ ਕਰੋ, ਕੀਰਤਨ ਹੀ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਮੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਿਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰੇ ਐ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਨਿਠ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂਸ ਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨਗਾ ਸਦਗਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰੱਖ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਲੀ ਸੰਧਿਆ ਵੇਲੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੌੜੀ ਨੂੰ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੇ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ ਵਾਕ ਉਮਰਾਂਦਾ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਛੱਡਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜੇ ਜੁੜ ਬੈਠੀ ਸਾਧ ਸੰਗਤ ਜੀ ਵੜ ਭਾਗੀ ਹੋ ਆਪ ਜੀ ਨੇ ਬੁੱਧਵਾਰ ਦੇ ਹਫ਼ਤਾ ਵਾਰੀ ਸੰਮੇਲਨ ਵਿੱਚ ਹਾਜ਼ਰੇ ਭਰਿਆ ਗੁਰੂ ਸਾਹਿਬ ਜੀ ਕਿਰਪਾ ਕਰਨ ਸਮ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਆਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਘਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ, ਸਭ ਆਦ ਮਿਟਾਈ। ਕਉ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਾਉਣਾ ਤੂੰ ਨ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਰੁਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰੇ ਆਏ ਗੁਰ ਨਾਉ ਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟ ਆਨ ਸ਼ੁਕਰ ਇਸ ਵੇਲੇ ਆਪ ਜੀ ਦੀ ਹਜੂਰੀ ਸੰਗਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਇਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਬਣਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਅਣਪ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤਾ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਨਾਬ ਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ

ਜਨਹਾਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ।

ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆਉ ਪ੍ਰਸਾਦ ਸੈਨ ਮੋਖਿਆ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੁਝੈ ਬਖਸ਼ ਲੇਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੁ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ।

ਤਿਸੇ ਧਿਆਏ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹ ਤੇ ਸਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ।

ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਦਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਇਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰੱਖੈ ਜਿਹ

ਕਿਨਹੂ ਲਿਆ ਜਿਤ ਜਿਤ ਲਾਭ ਤਿਤ ਲਗੇ ਹਰਨਾਥ ਨਾਨਕਿਨ ਕਹਿ ਕਛੂ ਨਾਥ ਸਲੋਕ ਅਗਮਿ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਰਵੰਤਾ ਸਾਧਨ ਕੀ ਅਚਰਜ ਕਥਾ ਅਸ਼ਟਪਦੀ ਸਾਜ ਕੇ ਸੰਗ ਮੁਖ ਉਜਲ ਹੋ ਸਾਧ ਸੰਗ ਵਲ ਸਗਲੀ ਖੋਜ ਸਾਧ ਕੇ ਸੰਗ ਮੇਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ।

ਰੱਖੇ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕੋਹ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਹਿਤ ਕਰਨਾ ਸੁਣੈ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਬੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਹ ਤੇ ਰਹਿ ਤਹ ਨਾਨਕ ਕੋਟ ਮੱਧੇ

ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਥ ਸੰਤਨ ਭਾਇ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰ ਸਗਲ

ਵਾਹਿ ਕਈ ਕੋਟ ਪ੍ਰਦੇਸ਼ ਪ੍ਰਭਾਹਿ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਿਰ ਪਿਉ ਪਾਏ ਕਈ ਕੋਟ ਪਾਥਰ ਬ੍ਰਿਖ ਨਿਭਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ

ਸਭ ਕਰ ਮਿਰਗਾ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਲਿਪਤ ਰਹਿ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੇ ਮਰਹਿ ਕਈ ਕੋਟ ਬਹੁ ਜੋ ਨਹੀਂ ਫਿਰ ਹੈ।

ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਲ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਤਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕੰਕਾਰ।

ਕਦੀ ਜਿਸ ਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋਵਤ ਸੁਹਾਣ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾਕਾ ਜੰਤ।

ਗਾਵੇ। ਆਪ ਕਹੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕਿ ਨਿਰਮਲ ਸੋਏ। ਜਬ ਲਾਗੇ ਜਾਨੇ ਬੁਰ ਤੇ ਕਰ ਹੋਏ, ਤਬ

ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨਿਵਾਰ ਜਾ ਘਟੇ ਸੰਤ ਕੇ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨ ਲਰਕ ਮੈਂ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨ ਸੋਭਾ ਤਿਹੀਨ ਸੰਤ ਕੇ ਹੱਥੇ ਕੋ ਰੱਖੇ

ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕੇ ਦੁਖੀ ਮਹੰਕਾਰੀ ਸੰਤ ਕੇ ਦੁਖੀ ਸਦਾ ਵਿਕਾਰੀ

ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਤੁਰਹੀ ਪੈ ਨਾਨਕ ਜੋ ਤਿਸ ਭਾਵ ਸੋਈ ਥਿਆ ਸੰਤ ਕਾ ਦੁਖੀ ਬਿਗੜੂਪ ਹੋ ਜਾਏ।

ਪਏ ਨਿਹਾਲ। ਹੁਣ ਕਿਸੇ ਬਸ ਹੋਈ ਲਾਂਗੇ ਜਿਸਰੋਂ ਕਿਰਪਾ ਕਰੇ ਬਿਟਭਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤੇ ਪੁਰਖ ਉਤਮ ਕਰਮਾਨ ਜੋ ਕਿਛ ਕਰੇ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਦਾ ਸਦਾ ਬਸੇ ਹਰ ਸੰਗ ਸਹਿਜ ਸੁਭਾਏ ਹੋਵੇ ਸੋਹੇ ਕਰਨੇ ਹਾਰ ਪਛਾਣੇ ਸੋਹੇ ਪ੍ਰਭ ਕਾ ਕੀਆ ਜਨ ਮੀਠ ਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾ ਨ ਜਿਹ ਤੇ ਬਰੇ ਤੇ ਹਮਾਏ ਸਮਾਏ ਹੋਏ ਸੁਖ ਨਿਦਾਨ ਉਹਨੂੰ ਬਣਾਇਆ ਕਹੋ ਆਪ ਦੀ ਨੋ ਮਾਨ ਨਾਨ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਲ ਜਾ ਕੇ ਸਿਮਰਨੀ ਉਦਰੀ ਹੈ ਨਾਨਕ ਤਿਸ ਬਰਹਾਰ ਅਸ਼ਟਪਦੀ।

ਭੋਜਨ ਸਾਜ ਸਮਾਤਾ ਸਰੋਕ ਰੂਪ ਨਰੇਖ ਨਰੰਕੇਸ ਤ੍ਰਿਗੁਣ ਤੇ ਪ੍ਰਭ ਭਿੰਨ ਤਿਥੇ ਵਿਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਵਿਨਾਸੀ ਪ੍ਰਭ ਮਨ ਮੇਰਾ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਹ ਤੇ ਪਰੇ ਨਾਹੀ ਕਿਜ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਨਰਾਓ ਮਨ ਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋਗ ਹਰਨ ਭਰਨ ਜਾ

ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰ ਜਿ ਹਿਰਦੇ ਹਰਨਾਵਨ ਕਬਾਰ ਗੁਰ ਕਬਲ ਜਾਉ ਸਰਬਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਹਿ ਪਾਰ ਬ੍ਰਹਮ ਕੇ ਆਪ ਨਹੀਂ ਕਛ ਭਰਮ।

ਸਰਬ ਸਮਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਬਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ

ਕਸਰ ਤਿਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਦੇਹ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਵਿਆਪ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕੜ

ਜਾਏ ਸਰਬ ਭੂਤਿਆ ਵਰਤਾਰਾ ਸਰਬਨਿਆਣਿਆ ਵੇਖਣਹਾਰਾ ਸਗਲ ਸਮਗਰੀ ਆਪ ਸਗਲ ਸਮਗਰੀ ਜਾ ਕਾ ਤਨਾ ਆਪਣ ਜਾ ਸੇ ਆਪ ਹੀ ਸੁਨਾਵਣ ਜਾਣ ਖੇਲ ਬਣਾਇਆ ਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਦ ਲਿਵ ਤੋ ਰਹੇ ਜੋ ਕਿਜ ਕਹਿਣਾ ਸੋ ਆਪੇ ਕਹੇ।

ਪ੍ਰਤੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਦਨ ਦਾਨ ਸਭ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਵੇ ਥਾਨ ਬਹੁ ਨ ਹੋਏ ਅਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ

ਨਾਮ ਸੁਖਮਨੀ ਸਭ ਦਿਉ ਤਾਂਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਹੇ ਕਰੀ ਜੇ ਤੀ ਸਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ

ਜਾਣੇ ਮਨ ਕੋਈ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ।

ਇਹੋ ਲੇਖਾ ਲਿਖ ਜਾਣੇ ਕੋਹੇ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਨ ਸਵਾਲਿਆ ਰੂਪ ਕੇਤੀ ਦਾਤ ਜਾਣੇ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆਓ। ਕੁਦਰਤ ਕਮਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ।

ਮਖੋਰ ਅਸੰਗ ਅਮਰ ਗੜ ਜਾਹੇ ਜੋਰ ਅਸੰਗਲ ਵਢਤਿਆ ਕਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੂੜਿਆਰ ਕੂੜੇ ਫਿਰਾਹੇ ਅਸੰਗ ਮਲੇਸ਼ ਮਲ ਭਾਖਾਂ ਅਸੰਗ

ਤਨ ਦੇਹ ਪਾਣੀ ਧੋਤੇ ਉਤਰ ਸੋ ਖੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕਹਿ ਸੰਗ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਿੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਰ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ

ਹੀ ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਅਪਾਉ ਜਾਣੇ ਅਗਾ ਗਿਆ ਨਾ ਸੁਹੈ। ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਿਣ ਕਵਾਤ, ਸਹਿਸ ਅਠਾਰਾਂ ਕਹਿਣ ਕਤੇਬਾ ਅਸੁਰਿਕ ਧਾਤ।

ਚਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰਾਂ ਜਾਣੀਆਂ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਰੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਵ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਗਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ

ਕਿਤੇ ਕਹਿ ਕੇ ਉੱਠ ਉੱਠ ਜਾਹੇ, ਇਹਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ, ਜੇਬੜ ਭਾਵੇ ਤੇਬੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰ ਗਾਵਾਰ, ਸੋ ਦਰ ਕਿਹਾ ਸੋ ਕਰ ਗਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ।

ਨਾਮੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਥ ਨੂੰ ਪਾਏ ਤੇਰੇ ਅੱਠ ਸੜ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਰਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋਤ ਭਾਵ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਬ ਤਿਸਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੇ ਕਰੇ।

ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਗਏ ਰੰਗ, ਤਿੰਨ ਗਏ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਜ ਪ੍ਰਵਾਨ।

ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਤਰਪਾਤ ਨਹਿਨ ਜਿਹੇ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਮੰਗਾ ਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਹੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਫਾਰੇ ਨਮਸਤੰਗ ਸੁਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਨਿਰਧਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਧਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਰਾਸਰੇ ਨਮਸਤੰਗ ਦਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤ ਅਜਬੇ ਅਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਦਰਧਾਮੇ ਨਮਸਤੰਗ ਦਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਬੇ ਨਮੋ ਸਰਬ ਥਾਬੇ ਨਮੋ ਸਰਬ ਕਾਲੇ ਨਮੋ ਸਰਬ ਹਾਲੇ ਨਮਸਤ ਦੇਵੇ ਨਮਸਤੰਗ ਭੇਵਾ ਨਮਸਤੰਗ ਜਨਮੇ ਨਮਸਤੰਗ ਸੁਵਰਮੇ ਨਮੋ ਸਰਬ ਗਾਉਣੇ ਨਮੋ ਸਰਬ ਹੋਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਗਾਲ ਗਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਬਰਨੇ ਨਮਸਤੰਗ ਜਰਾਰੰਗ ਨਮਸਤੰਗ ਰਸਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਧੇ ਨਮਸਤੰਦਰ ਸਾਕੇ ਨਮਸਤੰਦਰ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਭੂਬ ਹੈ ਅਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਭੇ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਰਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਮੀਖ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ

ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਬਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ, ਚਾਚਰੀ ਛੰਦ ਨਾ ਸੱਤਰੇ ਨਾ ਮਿੱਤਰੇ ਨਾ ਭਰਮੰਗ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੇ ਨਾ ਮੇਰੇ ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰ ਹੈ ਪ੍ਰਥੀਸੈ ਅਧੀਸੈ ਅਦ੍ਰਿਸ ਆਕ੍ਰਿਸ਼ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕਿ ਆ ਸ਼ਜ ਦੇਸਾ ਹੈ ਕਿ ਆ ਬਿਜ ਬੇਸਾ ਕਿ ਆ ਗੰਜ ਕਰਮਾ ਕਿ ਆ ਪੰਜ ਭਰਮਾ ਕਿ ਆ ਭਿਜ ਲੋਕੇ ਕਿ ਆਦਿਤ ਸੋਕੈ ਕਿ ਅਭਦੂਤ ਵਰਨੇ ਕਿ ਵਿਭੂਤ ਕਰਨੇ ਕਿ ਰਾਜਨ ਪ੍ਰਵਾਹ ਧਰਮੰਗ ਤੂੰ ਜਾ ਹੈ ਕਿ ਧਰਮੰਗ ਤੂੰ ਜਾ ਹੈ ਕਿ ਸਾਸੋਕ ਵਰਨੇ ਕਿ ਸਰਵਾ ਭਰਨੇ ਕਿ ਜਗਤੰਗ ਕਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਰੂਪੇ ਕਿ ਆਦਿ ਆਦੇਵ ਹੈ ਕਿ ਆਪ ਅਭੇਵ ਹੈ ਕਿ ਸ਼ਤਰੰਗ ਵਿਹੀਨਾ ਕਿ ਏਕ ਹੈ ਅਧੀਨ ਹੈ ਕਿ ਰੋਜ਼ੀ ਰਜ਼ਾਕੇ ਰਹੀਮੇ ਰਿਹਾਕ ਹੈ ਕਿ ਪਾਗ ਵੈਬ ਹੈ ਕਿ ਗੈਬਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹ ਹਨ ਸ਼ਾਹ ਹੈ ਕਿ ਕਾਰਨ ਕੁਰਿੰਦਾ ਕਿ ਰੋਜ਼ੀ ਦਾ ਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਭਾਉਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਡੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤਰਾਣੇ ਕਿ ਸਰਬਤਰ ਪ੍ਰਾਣੇ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਮਾਨਿਆ ਸਦੈਵ ਪ੍ਰਧਾਨਿਆ ਹੈ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭੰਨ ਹੈ ਕਿ ਸਰਬ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮੇ ਕਿ ਪਰਮੰਗ ਭੀਮੇ ਕਿ ਆਗਲ ਅਲਾਮੇ ਕਿ ਸਾਹਿਬ ਕਲਾਮ ਹੈ।

ਕਿਹਾ ਭੇਖ ਹੈ, ਅਟਾਵ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨਿਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਆਜਾਤ ਹੈ, ਆਜਾਦ ਹੈ, ਚਰਪੜ ਛੰਦ ਤਵਾ ਪ੍ਰਸਾਦ, ਸਰਵੰਗੰਤਾ ਸਰਵੰਗੰਤਾ ਸਰਵੰਗਿਆਤਾ ਸਰਵੰਗਿਆਤਾ ਸਰਵੰਗਹਰਤਾ ਸਰਵੰਗਕਰਤਾ ਸਰਵੰਗ ਪ੍ਰਾਣੰ ਸਰਵੰਤਰਾਨੰ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਯੁਕਤਾ ਸਰਵੰਗ ਮੁਕਤਾ ਰਸਾਵਲ ਛੰਦ ਤਵਾ ਪ੍ਰਸਾਦ। ਨਮੋ ਨਰਕ ਰਾਸੇ ਸਦੈਵੰ ਪ੍ਰਕਾਸੇ ਅਨੰਗੰ ਸੁਰੂਪੇ ਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਹ ਸੁਰਪੇਂਦਰਬਾਦ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਮੇ ਤ੍ਰਭੰਗੀ ਸੁਰੂਪੇ ਸਰਵੰਗੀ ਅਨੁਪੇ। ਨਾ ਪੋਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਨਰਸਾਕੰ ਸਰੀਕੈ ਮਿਤੋ ਅਮੀਕੈ ਸਦੈਵੰ ਪ੍ਰਵਾਹ ਅਜਾਹ ਅਜਾਹ ਭਗਵਤੀ ਛੰਦ ਤਵਾ ਪ੍ਰਸਾਦ। ਕੇ ਜ਼ਾਹਰ ਜ਼ਹੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਹਮੇਸੁਲ ਸਲਾਮ ਹੈ, ਸਮਸੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕਸੁਨਲ ਚਿਰਾਗ ਹੈ, ਕੇ ਕਾਮਲ ਕਰੀਮ ਹੈ, ਕੇ ਰਾਜ ਗ੍ਰਹੀਮ ਹੈ, ਕੇ ਰੋਜੀ ਦਹੰਦ ਹੈ, ਕੇ ਰਾਜ ਗ੍ਰਹਿੰਦ ਹੈ, ਕਰੀਮੁਲ ਕਮਾਲ ਹੈ, ਕਸੁਨਲ ਜਮਾਲ ਹੈ, ਗਰੀਬੁਲ ਖਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਰਾਸਿਲ ਫਿਕਨ ਹੈ, ਕਲੰਕ ਪ੍ਰਣਾਸ ਹੈ, ਸਮਸੁਲ ਨਿਵਾਸ ਹੈ, ਅਗੰਜੁਲ ਗਰੀਮ ਹੈ, ਰਜਾਇਕ ਰਹੀਮ ਹੈ, ਸਮਸੁਲ ਜ਼ੁਬਾਂ ਹੈ, ਕੇ ਸਾਹਿਬ ਗਿਰਾਂ ਹੈ, ਕੇ ਨਰਕੰਗ ਪ੍ਰਣਾਸ ਹੈ, ਬਹਿਸੁਲ ਨਿਵਾਸ ਹੈ, ਕੇ ਸਰਬੁਲ ਗਵਨ ਹੈ, ਮੇਸੁਲ ਰਵਨ ਹੈ, ਤਮਾਮੁਲ ਤਮੀਜ਼ ਹੈ, ਸਮਸੁਲ ਅਜੀਜ਼ ਹੈ, ਪਰੰ ਪਰਮੀਸ ਹੈ, ਸਮਸੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਮੇਸੁਲ ਅਭੇਖ ਹੈ, ਜ਼ਮੀਨੁਲ ਜ਼ਮਾ ਹੈ, ਅਮੀਕੁਲ ਇਮਾਂ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਵਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪਸਾਹ ਹੈ।

ਤਾਰ ਜਲ ਥਲ ਅਮੰਡ ਦਿਸ ਸੁਸ ਭੰਡ ਜਲ ਥਲ ਮਹਨ ਦਿਸ ਸੁਸ ਬੇਅੰਤ ਅਨੁਭਵ ਨਾਥ ਰਤਰ ਤੁਰਾਸ ਆ ਜਾਨ ਬਾਹ ਇਕ ਸੁਦਾਹ ਓਅੰਕਾਰ ਆਦ ਕਤਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿੱਤਰ ਨਾਮ ਅੰਸ਼ ਜਗਾਤ ਅਜਨਾਬਾਦ ਅੰਸ਼ ਅੰਜ ਗਾਤ ਅੰਦਰ ਅੰਜਬਾਤ ਅਨਟੁੱਟ ਭੰਡਾਰ ਅਨਠਟ ਅਪਾਰ ਆ ਰੀਠ ਧਰਮ ਅਤ ਠੀਠ ਕਰਮ ਅਨਬਰਨ ਅਨੰਦ ਦਾਤਾ ਮਹੰਧਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾਲੇ ਹੈ ਅਰਕਾਲੇ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇ ਸੁਰ ਹੈ ਪਰਮੇਸੁਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਾ ਕੇ ਕਰਨ ਹੈ ਮਨਮਾਨ ਹੈ ਜਗ ਜਾਨ ਹੈ ਸਰਵੰਗ ਪਰ ਹੈ ਸਰਵੰਗ ਕਰੇ ਸਰ ਪਾਸੇ ਹੈ ਸਰਵਨਾਸੇ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸੁਰ ਹੈ ਜਗਤੇਸੁਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਆ ਜਪਾ ਜਪੈ ਥਪਾ ਥਪੈ ਕਰਤਾ ਕਰਤਾ ਮ੍ਰਿਤਾ ਮ੍ਰਿਤਾ ਮ੍ਰਿਤਾ ਮ੍ਰਿਤਾ ਕਰੁਣਾ ਕਰਤਾ ਕਰਤਾ ਕਰਤਾ ਧਰਨੀ ਤ੍ਰਿਤ ਅਮਿਤੇਸੁਰ ਹੈ ਪਰਮੇਸੁਰ ਹੈ ਕਰਤਾ ਕਰਤਾ ਮ੍ਰਿਤਾ ਮ੍ਰਿਤਾ ਅਜਵਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਨਰਨਾਇਕ ਹੈ ਕਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲੇ ਹੈ ਨਰਨਾਇਕ ਹੈ ਸਰਪਾਇਕ ਹੈ ਪਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰ ਕਿਰਤ ਸਰਵਾ ਕਿਰਤ ਕਰਤਾ ਕਰੇ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਬਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਅਖ ਨਮੋ ਰਾਸੰਗ ਤਾਮਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਗਾ ਰੂਪੇ ਲੰਗਾ ਰਲੰਗੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਭੰਗੀ ਸੁਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਲੇ ਅਨੰਗੀ ਅਗਾਮੇ ਏਕ ਸ਼੍ਰੀ ਛੰਦ ਅਜਾਇ ਅਲਾਇ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਗੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਰੀਮੇ ਹਰਿਅੰਗ ਹਰਿਅੰਗ ਗਰੀਮਲ ਰਹੀਮੇ ਚਤੁਰ ਜਗਰ ਵਰਤੀ ਚਤੁਰ ਜਗਰ ਭੁਗਤੇ ਸਵਯੰ ਭਾਵ ਸਵੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚੁਗਰ ਭੁਗਤੇ ਸਵਯੰ ਭਵ ਸਵੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਵਾ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀਕੇ ਸੂਰ ਸੁਰਾਰਦਨ ਸੁੱਧ ਸੁਧਾਰਤਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਿਤ ਪ੍ਰਾਨ ਬਦਿਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਰ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀਪ ਨਿਆਪ ਸੀਸਨਾ ਜਾਤ ਵਿਚਾਰੇ ਇਤੇ ਭੈ ਤੋ ਕਹਾ ਪਏ ਭੁਪਤੰਦ ਕੋ ਨਾਂਗੇ ਪਾਏ ਪਧਾਰੇ ਜੀਤ ਬਰੈ ਸਭ ਦੇਸ ਦਿਸਾਨ ਕੋ ਬਾਤ ਢੋਲ ਮਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹੁੰਸ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਾਨ ਕੇ ਭੁਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੰਜਮ ਨੇਮ ਅਨੇਕ ਵਸੇਖਾ ਵੇਦ ਬਰਾਨ ਕਦੇਵ ਕਰਾਨ ਜਮੀਨ ਜਮਾਨ ਸਮਾਨ ਕੇ ਪੇਖਾ ਪਾਵਨ ਆਹਾਰ ਜਤੀ ਜਤਾਰ ਸਭ ਸਭਚਾਰ ਹਜ਼ਾਰਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀਬਨ ਏ ਕਨਾ ਲੇਖਾ ਸੁਧ ਸਿਵਾ ਦੁਰੰਦ ਬਾਸ ਸਾ ਸਨਾਨ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਬਸ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਬਸ਼ਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨੀ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਰ ਸਾਚਰ ਭੂਤ ਭਿਖ ਭਵਾਨ ਜਪਾਏਂਗੇ ਜੀਵ ਚਿਤੈ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪ ਥਪਾਏਂਗੇ ਪੁਨ ਪ੍ਰਤਾਪਨ ਬਾੜ ਜਾਤਨ ਪਾਪਨ ਗੇ ਬਹੁ ਪੁੰਜ ਖਪਾਏਂਗੇ ਸਾਧ ਸਿਮਰਨ ਫਿਰੈ ਜਗ ਸਤਰ ਸਵੈ ਅਵਲੋਕ ਛਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜਾਉਂ ਤਰਲੋਕ ਰਾਜ ਕਰਾਏਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੈਂਗੇ
ब्रह्मेश्वर विष्णु सची पत अंत फसे जम्फास परेंगे जे नर श्रीपद के प्र सहभग ते नर फेर न देह धरेंगे कह भयो जो दो लोचन मूंद कै बैठ रहो भक्त ध्यान लगायो नाथ प्रियो रे सास समुंदरन लोग गयो परलोक गवायो बास कियो बिख्यान सो बैठ गए ऐसे ही ऐसे सो बैस बितायो साज कहूं सुन ले हो सबै जन प्रेम कियो तिन्हीं प्रभायो काहू लै पाहन पूछ रो सिर काहू लै लिंग लटकायो काहू लखर वाची दिशा में काहू पिशाह को सी सनवायो को बतान को पूजत है पस को मृतान काहू पूजन तायो कूर क्रिया उर्ज्यो सब ही जग श्री भगवान को भेद न पायो को बुतान को पूजत है पास को मृतान को पूजन तायो कूर क्रिया उर्ज्यो सब ही जग श्री भगवान को भेद न पायो। सतनाम श्री वाहिगुरु साहिब जी। एक ओंकार श्री वाहिगुरु जी की फतेह। पातशाही दसवीं कवियो बाज बेनती चौपाई अमरी करो हाथ दै रक्षा पूर्ण हुए चित्त की इच्छा तब चरणन मन रहे हमारा अपना जान करो व्रत बारा हमरे दुष्ट सबै तुमका।

ਗਿਆਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਵੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਚੀ ਨਿਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੁੱਪਾ ਅੰਡਜ ਜੇਰਜ ਸੇ ਤਜਕੀਨੀ ਉਦਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੱਠਾ ਸਗਰੀ ਸਿਸ਼ਟਿ ਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰਛਾ ਬੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਅਰਸ਼ਾ ਹੋਏ ਤਾਂ ਏ ਸਭ ਕਾਲਾ ਦੁਸ਼ਟ ਅਰਿਸ਼ਟ ਠਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨਿਹ ਰਹੋ ਤਾਂ ਕਿ ਤਾਪ ਤਨਕ ਮੈਂ ਹਰਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛਵਾਏ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ

ਧਾਰਮੇ ਰਾਜਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖਮਨਾਏ ਵਸਿਆ ਜਨਿਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਬਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਨ ਸ਼ਬਦ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ, ਦੁਰਗਰਮ ਪਾਇਆ ਤੁਧ ਜਿਨ ਕਾਓ, ਸੇ ਨਾਮ ਹਰਗੇ ਲਾਗੇ ਕਹਿ ਨਾਨਕ ਤੈ ਸੁਖ ਹੁਆ, ਤਿਤ ਕਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਦ ਸਿਮਰਤ ਕੋਏ ਨਾਹੀ।

ਸੋ ਜਨ ਦੇ ਜਿਸ ਨੂੰ ਰਗਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲਿਆ ਫਿਰੈ ਦਹਿ ਦੇ ਸਤਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭੈ ਨਿਰਮਲ ਜਨਾ ਭਾਣਾ ਭਾਵੇ, ਕਹੇ ਨਾਨਕ ਜਿਸ ਜੇ ਪਿਆਰੇ ਸੋ ਜਨ ਪਾਵੇ। ਆਪੋ ਸੰਤ ਪਿਆਰੇ ਉਹ ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਕੇਰੀ, ਦੁਆਰੇ ਪਾਈਐ ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿੰਡ ਕੌਲੀ ਪਾਈਆ। ਕੁਰਬਾਨ ਕੀਤਾ ਤਿਸੇ ਬਿਟੋ ਜਨਮੋ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂਜੇ ਦੇਖਦਾ ਚੱਲੇ ਨਾਹੀਂ, ਤੇਰਾ ਨਾਲੇ ਸਾਹ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੁਲੇ ਨਾ ਕੀਜੈ ਜੰਤ ਜਤੰਤ ਪਸ਼ੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤਿਓ ਹੋਵੈ ਤੇਰੇ ਨਾਲੇ। ਕਾਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ।

ਗੁਰਪ੍ਰਸਾਦ ਜੀ ਨੇ ਆਪ ਤਜਹਿਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹਉ ਜੁਗ ਨਿਰਾਲੀ ਜਿਉਂ ਤੂੰ ਚਲਾਏ ਹੈ ਤੇ ਵਹਿ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤੇ ਵਹਿ ਚੱਲਾਂ ਜਿਨੇ ਮਾ ਜਿਨ੍ਹਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੈ ਚਲਾਵਹਿ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜਾਏ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਬਜਾਏ।

ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਵੀ ਜੀਉ ਰਹੇ ਗੁਰੂ ਨਾਲੇ ਗੁਰ ਕੈ ਚਰਨ ਹਿਰਦੇ ਤੇ ਆਏ ਅੰਤਰੇ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਿ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਬੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਬਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਤਨੇ ਆਪੇ ਸੰਦੇਹ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਦੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਇਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸੀਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਤਿਮ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਪਾਤਾ ਕੇ ਉਧਰ ਮੈਂ ਪ੍ਰਤਵਾਰ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਏ ਇਹ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ

ਜਾਏ ਕਿਸੇ ਵਿਟਹੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀਵ ਤਿਸ ਮਿਲ ਰਹਾ ਹਰ ਵਸੈ ਮਨ ਆਏ, ਹਰ ਆਪ ਅਮਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਨਜਾਰਾ, ਹਰ ਰਾਸ ਮੇਰੀ ਮਨ ਮਨਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ, ਇਹੋ ਧੰਨ ਤਿਨਾ ਮਿਲਿਆ ਜਿਨ ਹਾਰਿਆ ਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੂਆ ਵਨਜਾਰਾ, ਇਹ ਰਸਨਾ ਤੂੰ ਅੰਮ੍ਰਿਤ ਰਾਜ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਥੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁਣਾ ਦ੍ਰਿਸ਼ਨਾ ਲਾ ਕੇ ਆਏ ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲਿਆ ਜਿਸ ਆਏ, ਕਹੇ ਨਾਨਕ ਹੋਰ ਆਂਦਰਾ ਸਾਹਿਬ ਈਸਰੇ ਜਾਂ ਹਰ ਵਸੇ ਮਨ ਮਨ ਆਏ, ਇਹ ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲ ਤੂੰ ਆ ਚਲ ਤਾਂ ਨਿੰਦਰੀ ਆਇਆ, ਕਹਿ ਨਾਨਕ ਸਿਸ਼ਟਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਿਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਸਖੀਏ ਸੋ ਦੁੱਖ ਨਾ ਵਿਆਹ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਮਰਤ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤਲਾਇਆ, ਇਹ ਨੇਤਰੋ ਮੇਰੇ ਹਉ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਬਰ ਨਾ ਦੇਖੋ ਕੋਈ, ਹਰ ਬਿਨ ਅਬਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਰਿਖ ਹੈ ਹਰ ਬਿਨ ਅਬਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਹਾਉ ਸਾਚੇ ਸੁਣ ਨੈ ਨੂੰ ਬਿਠਾਏ, ਸਾਚੇ ਸੁਣ ਨੈ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਬਾਣੀ, ਸੱਚ ਅਲਾਖੇ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣ ਨੈ ਨੂੰ ਬਿਠਾਏ।

ਵਾਜਾ ਪਵਨ ਵਜਾਇਆ ਸਾਚਾ ਸੋਹਿਲਾ ਸਾਚੇ ਕਰ ਗਾਵੋ ਗਾਵ ਤਾਂ ਸੋਹਿਲਾ ਕਰ ਸਾਚੇ ਜਿਥੈ ਸਦਾ ਸੱਚ ਧਿਆਵੇ ਸਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਨਾ ਬੁਝਾਵਹੇ ਇਹ ਸਤ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ

ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿਤ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਸੰਗਤਾਂ ਨੂੰ ਨਾਮ ਜਪਿਆ ਗਿਆ। ਪਰੰ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਮਨੁੱਖ ਸੰਗਤਾਂ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪਿੱਤਰ ਕਾਬ ਜੀ ਨੇ ਹੁਕਮ ਸਰਵਣ ਕੀਤੇ, ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਗੁਰੂ ਮਹਾਰਾਜ ਦੇ ਹੁਕਮ ਵਿੱਚ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਗੁਰੂ ਮਹਾਰਾਜ ਕਿਰਪਾ ਕਰਨ ਸੁਣ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣ, ਆਉਣ ਵਾਲਾ ਸਮਾਂ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਾਉਣ, ਅਤੇ ਨਾਲ ਹੀ ਅੱਜ ਪੰਥ ਦੇ ਮਹਾਨ ਸ਼ਹੀਦ ਜਿਨ੍ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ। ਆ ਸ਼ਾਮ ਦੇ ਦੀਵਾਨ ਇਸ ਪੰਥ ਜਨ ਗਾਵਨ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ ਆਪ ਜੀ ਨੂੰ ਆਸਾ ਦੀਵਾਰ ਦੇ ਕੀਰਤਨ ਨਾਲ ਜੋੜ ਰਹੇ ਹਨ, ਉਹਨਾਂ ਪਾਸੋਂ ਪਿਆਰ ਸਿਆ ਸਰਵਣ ਕਰੋ ਜੀ। ਅਖੰਡ ਕੀਰਤਨ ਸਮਾਗਮ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਅਗਲੇ ਹਫ਼ਤੇ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਆ ਰਹੇ ਹਨ, ਜਿਸ ਦੌਰਾਨ ਸ਼ਨਿਚਰਵਾਰ ਨੂੰ ਸੂਰਿਆਸਾ ਦੀਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਢੇਸੀ ਵਿਖੇ ਹਨ, ਅਤੇ ਉੱਥੇ ਹੀ ਅਮਰ ਦਾ ਬਾਟਾ ਤਿਆਰ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਢੇਸੀ ਵਿਖੇ ਸ਼ਨਿਚਰਵਾਰ 25 ਜੁਲਾਈ ਨੂੰ, ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ, ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ, ਅਤੇ ਨਿਸ਼ਚਨਵਾਰ 25 ਜੁਲਾਈ ਨੂੰ ਸ਼ਨਿਚਰਵਾਰ ਰਾਤ ਸਾਰੀ ਰਾਤ ਕੇ ਰਹਿਣ ਸਵਾਈ ਕੀਰਤਨ ਹੋਣਗੇ, ਅਤੇ ਆਉਣ ਵਾਲੇ ਸ਼ਨਿਚਰਵਾਰ ਰਾਗ ਮਲਹਾਰ ਕੀਰਤਨ ਦਰਬਾਰ ਸਾਜਰਨ ਸ਼ਾਮ ਦੇ ਰਾਜਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਵਰ ਦੁਆਨਾ ਹਾਜ਼ਰ ਵਰਗੇ ਲੋਹੇ ਪ੍ਰਾਪਤ

ਸਾਜੁ ਆਪਿਨ ਰਚਿਓ ਨਾ ਦੋਈ ਕੁਦਰਤ ਸਾਜੀ ਕਰਾ ਸੰਜਠੋ ਜਾਓ ਦਾਤਾ ਕਰਤਾ ਆਪ ਤੂੰ ਤੁਸ ਦੇਵਾ ਕਰੇ ਪਸਾਓ ਦੂਜਿਆਂ ਨੂੰ ਸਭ ਸਿੱਧ ਲੈ ਸਿੰਦ ਕੁਆਓ ਕਰਿਆ ਸੰਜਠੋ ਜਾਓ ਕਰਿਆ ਸੰਜਠੋ ਜਾਓ।

ਉੱਥੇ ਸੱਚੇ ਸੱਚ ਨਿਬੜੇ ਤੈਨੂੰ ਅੱਖ ਖੜੇ ਜਜਮਾ ਲਿਆ ਥਾਓ ਨਾ ਪੈਨ ਕੂੜਿਆ ਅਰਮਾ ਕੱਲ ਦੁੱਧ ਚਾਲਿਆ ਤੇਰੇ ਨਾਲ ਤੈਨੂੰ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਪਿਆ ਪਿਨ ਭੋਗ ਭੋਗ ਗਏ ਹੋਏ ਪਸਮੜ ਭੋਰ ਸਦਾਇਆ ਵੱਡਾ ਹੋ ਦੁਨਦਾਰ ਗੱਲ ਸੰਗਲ ਘੱਥ ਚਲਾਇਆ ਅੱਗੇ ਕਰਨੀ ਕਿਰਤ ਵਾਚਿਆ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਾਉਂਦੀ ਹੁਣ ਸੁਣਿਆ ਕਹਿ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ।

ਥੋੜ੍ਹੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜਿਹੇ ਬੁੱਧ ਜਨਮ ਭਰਮੈਂ ਤਾਂ ਸਤਿਗੁਰ ਸ਼ਬਦ ਸੁਣਾਏ। ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਬਾਇਆ। ਸਤਿਗੁਰ ਮਿਲੇ ਸਤਿ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚ।

ਨਰਕ ਨਾ ਜਾਈਏ। ਜੀਓ ਪਿੰਡ ਸਭ ਸਦਾ ਦਿਖਾ ਜੇ ਆਖ ਗਵਾਈਏ। ਜੇ ਲੋੜੇ ਚੰਗਾ ਆਪਣਾ ਕਰ ਪੁਨ ਹੋ ਨੀਚ ਸਦਾਈਏ। ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ। ਕੋ ਰਹਿ ਨਾ ਭਰੀਏ ਪਾਈਏ, ਕੋ ਰਹਿ ਨਾ ਭਰੀਏ।

ਪਹਿਲਾ ਮੁਸਲਮਾਨਾ ਸਿਫ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਬਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਅੰਦਰ ਸਰੂਪ ਅਪਾਰ ਤੀਰਥ ਨਾ ਵੈ ਚਾਬੂ ਜਾਗਰਵਾਸ ਬੈਕਾਰ ਜੋਗੀ ਸੁਣ ਧਿਆਵ ਜੇ ਤੇ ਅਲੱਖ ਨਾਮ ਕਰਤਾਰ ਸੁਖ

ਪਾਇਓ ਬਿਨ ਸਤਿਗੁਰ ਕਿਨ ਪਾਇਓ ਬਿਨ ਸਤਿਗੁਰ ਕਿਨ ਪਾਇਆ ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋ ਚੁਕਾਇਆ ਤੁਮੇ ਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ

ਸੇਵ ਕੀਤ ਸੰਤੋਖੀ ਜਿਨ ਸਚ ਸਚ ਧਿਆਇਆ ਉਹਨੇ ਮੰਦਾ ਪੈ ਨਿਰਖ ਕਰ ਸੋ ਕਰਿਤ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਰਾਂ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵਾ ਚੜਿਆ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ।

ਪੌੜੀ ਸੱਚਾ ਸਾਹਿਬ ਕੋ ਜਿਨ ਸਤੁ ਸੱਚ ਵਰਤਾਇਆ ਜਿਸ ਤੋਂ ਤਿਸ ਮਿਲੇ ਸੱਚ ਤਾਂ ਦਿਨ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਤੇ ਹਿਰਦੈ ਸੱਚ ਵਸਾਇਆ ਮੇਰੇ ਸਕਨ ਜਾਣ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ।

ਤੁਹਾਡੇ ਭਗਤ ਤੇਰੇ ਮਨ ਭਾਵ ਦੇ ਦਰਸ਼ਨ ਕੀਰਤ ਗਾਵਦੇ ਨਾਨਕ ਕਰਮ ਬਾਰੇ ਦੇ ਦਾ ਢੋਣ ਲੈਣੀ ਧਾਵਦੇ ਇੱਕ ਮੁੱਲ ਬਜਨ ਆਪਣਾ ਨਾ ਹੁੰਦਾ ਆਪ ਗਣੇ ਦੇ ਹੁਣ ਢਾਡੀ ਕੰਨੀ ਚ ਜਾਵਰ ਹੋਰ।

ਖੜਤਰ ਕਰਮ ਜਨਕ ਜਗ ਪਾਇਆ ਤਤਨੇ ਖਸਮ ਤੇ ਆਇਆ ਇਹਨਾਂ ਜਨ ਤੱਕ ਬਸ ਕਿਤਨੇ ਤੁਧ ਵੇਖੇ ਜਗ ਦੀ ਪਾਇਆ ਇੱਕ ਨਾਲ ਤੁਮੇਲੇ ਕੱਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਾ ਜਿੱਥੇ ਤੁਧ ਬੁਝਾਇਆ ਸਹਿਜ ਸਮਾਇਆ।

ਬਲਿਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਜੀ ਸਵਾਨੀ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ।

ਮੁਖ ਝੂਠ ਵਿਭੂਕਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾਟੰਗ ਤੋਇ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਫੋਕਟ ਨਿਸ਼ਚ

ਕੌੜੀ ਕੱਪੜ ਰੂਪ ਸੁਭਾਵਨਾ ਛੱਡ ਦੁਨੀਆਂ ਦਰਜਾਵਨਾ ਮੰਦਾ ਚੰਗਾ ਆਪਣਾ ਪੇ ਕੀ ਦਾ ਭਾਵਨਾ ਹੁਕਮ ਕੇ ਮਨ ਭਾਵ ਦੇ ਰਾਹੀਂ ਭੀੜਾ ਅੱਗੇ ਜਾਵਨਾ ਨੰਗਾ ਦੋ ਜਗ ਚਾਲਿਆ ਤੇ ਦਸ਼ਾ ਖਰਾ ਡਰਾਵਨਾ ਕਰ ਔਗਣ ਪਛਤਾਵਨਾ ਕਰ।

ਤੇਂਦਰ ਸਭ ਕੋ ਵਿਖ ਨਜ਼ਰੀ ਹੇਠ ਚਲਾਇੰਦਾ ਆਪੇ ਜਿਬੜੇ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇ ਦੇ ਸਿਰ ਸਿਰ ਧੰਦਾ ਲਾਇੰਦਾ ਨਦਰ ਪਠੀ ਜੇ ਕਰ ਸੁਲਤਾਨੋ ਕਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ ਦਰ ਮੰਗਣ ਭੇਖ

ਕੌੜੀ ਜਿੱਤ ਸੇਵੇ ਪਾਈ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ ਮੰਦਾ ਮੂੰਹ ਮੈਂ ਕੀ ਚਾਹੀਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਇਹ ਪਾਸਾ ਢਾਲੀਏ ਕਿਸ ਲਾਹੇ ਉੱਪਰ ਘਾਲੀਏ ਕਿਛ ਲਾਹੇ ਉਹ

ਹੋੜੀ ਚਾਕਰ ਲੱਗੇ ਚਾਕਰ ਜੇ ਚੱਲਿਆ ਕਿਸਮੇ ਪਾਏ ਹੋਰ ਮਤ ਕਿਸੇ ਨੂੰ ਅਗਲੀ ਹੋ ਵਜੋ ਬਦੂਨਾ ਖਾਏ ਕਿਸਮੇ ਕਰ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹ ਗਵਾਏ ਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਦਾ ਦਿੱਤਾ ਕਾਮਨਾ ਤਿਸ ਕਹੀਏ ਸਾਬਾਸ ਨਾਨਕ ਉਪਨ ਚੱਲੇ ਨਾਲ ਖਸਮ ਚੱਲ।

0: ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਕੀ ਬਾਰੇ ਹੋਰ ਜੀ ਨਹੀਂ ਜਾਏ, ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ।

ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ, ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਨੂੰ ਸਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਅੱਜ ਜੋ ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ ਅਤੇ ਮਹਾਨ ਸੂਰਬੀਰ ਯੋਧੇ ਸ਼ਹੀਦ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਹੈ। ਸ਼ਾਮ ਦੇ ਦੀਵਾਨ ਇਸੇ ਸੰਬੰਧ ਵਿੱਚ ਸਜਣਗੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਆਉਣ ਵਾਲੇ ਸ਼ਨੀਵਾਰ ਨੂੰ ਗੁਰੂ ਘਰ ਵਿਖੇ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 10 ਵਜੇ ਤੀਕਰ ਜੋ ਰਾਗ ਮਲਹਾਰ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰਨੀ ਜੀ, ਅਤੇ ਜੋ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਸਮਾਗਮ ਹੁੰਦੇ ਹਨ, 24 ਤਰੀਕ ਸ਼ੁੱਕਰਵਾਰ ਨੂੰ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਦੀਵਾਨ ਹੋਣਗੇ। ਸ਼ਨੀਵਾਰ ਸ਼ਾਮ ਨੂੰ ਰਹਿਣ ਸਭਾਈ ਕੀਰਤਨ, ਇਹ ਪ੍ਰੋਗਰਾਮ ਹਨ ਜੀ। ਸੋ ਆਪ ਸੰਗਤਾਂ ਨੇ ਸਮੇਂ ਸਿਰ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जी सतनाम श्री वाहे गुरु।

ਗੁਰਪੁਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਤੋਂ ਤੁਰਕੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਅੱਜ ਸੰਗਰਾਂਦ ਦਾ ਦਿਹਾੜਾ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਅੱਜ ਸਾਵਣ ਦਾ ਮਹੀਨਾ ਪ੍ਰਾਰੰਭ ਹੋ ਰਿਹਾ ਹੈ। ਮਹਾਰਾਜ ਜੀ ਨੇ 12 ਮਹੀਨਿਆਂ ਦੇ ਰਾਹੀਂ ਸਾਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਖਾਰੀ ਰਾਗ ਚ ਜਿਹੜਾ ਉਪਦੇਸ਼ 12 ਮਹੀਨਿਆਂ ਦਾ ਦਿੱਤਾ ਹੈ, ਉਹ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਕਿ ਮਹਾਰਾਜ ਕਠਿਨ ਬਹੁਤ ਹੈ, ਪਹਿਲੇ ਪਾਤਸ਼ਾਹ ਦੀ ਬਾਣੀ ਸਮਝ ਨਹੀਂ ਆਉਂਦੀ, ਅਲੰਕਾਰ ਬਹੁਤ ਵਰਤੇ ਆ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ, ਤੇ ਜਿਹੜੀ ਬਾਣੀ ਚ ਅਲੰਕਾਰ ਵਰਤੇ ਹੋਣ ਉਹਨੂੰ ਸਮਝਣਾ ਸਮਝਾਉਣਾ ਬਹੁਤ ਔਖਾ ਹੋਇਆ ਕਰਦਾ, ਕਿਉਂਕਿ ਹਰ ਬੰਦੇ ਤੋਂ ਤਾਂ ਅਰਥਾਂ ਦੀ ਤਰਤੀਬ ਨਹੀਂ ਬੈਠਦੀ। ਜਦੋਂ ਅਲੰਕਾਰ ਜ਼ਿਆਦਾ ਬਾਣੀ ਚ ਵਰਤੇ ਗਏ ਹੋਣ, ਮਹਾਰਾਜ ਜੀ ਵੀ ਆਮ ਸਿੱਖਾਂ ਨੂੰ ਸਮਝ ਨਹੀਂ ਆਉਂਦੇ ਮਹੀਨੇ ਦੇ ਬਚਨ। ਆਪ ਜੀ ਕਿਰਪਾ ਕਰੋ, ਸਰਲ ਬਾਣੀ ਚ ਉਚਾਰੋ। ਫਿਰ ਮਹਾਰਾਜ ਜੀ ਨੇ ਮਾਝ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਚ 133 ਅੰਗ ਤੇ ਸੁਭਾਇਮਾਨ ਨੇ। ਇਹ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਤੇ ਅੱਜ ਜੋ ਮਹੀਨਾ ਪ੍ਰਾਰੰਭ ਹੋ ਰਿਹਾ ਹੈ, ਸਾਵਣ ਦਾ ਹੋ ਰਿਹਾ ਹੈ। ਸਾਵਣ ਦੇ ਮਹੀਨੇ ਰਾਹੀਂ ਮਹਾਰਾਜ ਜੀ ਦਾ ਉਪਦੇਸ਼ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਕਿ ਉਹ ਰੂਹਾਂ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਦਾ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੈ, ਭਾਵਨਾ ਹੈ, ਉਹ ਸਾਵਣ ਦੇ ਮਹੀਨੇ ਚ ਸਰਸੀ ਹਰੀਆਂ ਭਰੀਆਂ ਖਿੜੀਆਂ ਰਹਿੰਦੀਆਂ ਨੇ, ਉਹ ਰੂਹਾਂ ਆਖਿਓ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਦੁਨੀਆਂ ਬਿਲਕ ਰਹੀ ਹੈ, ਚਾਰੇ ਪਾਸੇ ਦੁੱਖ ਹੀ ਦੁੱਖ ਨੇ, ਤਕਲੀਫਾਂ ਹੀ ਤਕਲੀਫਾਂ ਨੇ ਚਾਰੇ ਪਾਸੇ। ਜੋ ਸੁੱਖ ਹੈ, ਆਰਾਮ ਹੈ, ਸ਼ਾਂਤੀ ਹੈ, ਤਾਂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਹੈ, ਹੋਰ ਕਿਤੇ ਵੀ ਨਹੀਂ ਹੈ। ਸੋ ਅੱਜ ਸੰਗਰਾਂਦ ਦਾ ਦਿਹਾੜਾ, ਇਹਨੂੰ ਮਾਨਤਾ ਜਿਹੜੀ ਹੈ ਮਹਾਰਾਜ ਜੀ ਨੇ ਦਿੱਤੀ ਹੈ, ਗੁਰੂ ਅਰਜਨ ਦੇਵ ਜੀ ਨੇ। ਵੈਸੇ ਇਹ ਸੰਗਰਾਂਦ, ਪੂਰਨਮਾਸੀ, ਮੱਸਿਆ,
ਇਹ ਜਿਹੜੇ ਦਿਨ ਨੇ ਇਹ ਇੱਦਾਂ ਹੀ ਨਾਮ ਨੇ ਜਿਹੜੇ ਹਰ ਮਹੀਨੇ ਬਾਅਦ ਰਿਪੀਟ ਹੁੰਦੇ ਹੈ, ਰੁੱਤਾਂ ਥਿੱਤਾਂ ਵਾਰਾਂ ਦੇ ਅਨੁਸਾਰ, ਜਿਵੇਂ ਸੋਮਵਾਰ, ਮੰਗਲਵਾਰ, ਬੁੱਧਵਾਰ, ਇੱਦਾਂ ਬਸ ਉਹ ਹਫ਼ਤੇ ਬਾਅਦ ਰਿਪੀਟ ਹੋ ਜਾਂਦੇ ਆ ਦਿਨ, ਇਹ ਦਿਨ ਮਹੀਨੇ ਬਾਅਦ ਰਿਪੀਟ ਹੁੰਦੇ ਆ। ਤਵਲਕ ਜਿਹੜਾ ਪ੍ਰਕਿਰਤੀ ਨਾਲ ਇਹਨਾਂ ਦਾ ਸਾਰਿਆਂ ਦਾ,

स्पेशल मानता नहीं दिती, किसी नू रद्दिया नहीं। महाराज जी कहंदे साई कड़ी सुलखणी सहु नाल विहावे। हां भाई आया करो इन्हां दिनां च, इधर उधर सिख ना जान, जिवें रूटीना बनिया इन्हां दीआं, बस गुरु घर वल नूं उहदीआं बागां मोड़ देणियां ने। हुण चाहे संगरांद होवे, पुन्निया होवे, दसवीं होवे, गुरुद्वारे तां कीर्तन ही होणा। आखो सतनाम श्री वाहिगुरु। गुरुद्वारा साहिब तां बाणी ही पढ़ी जाणी है, चाहे अमृत वेला कह लो, चाहे चुपहरा कह लो, दुपहरा कह लो, संध्या वेला कह लो, जिहड़ा मर्जी कह लो, इत्थे तां बाणी ही पढ़ी जाणी है। ते जदों विच बाणी आ गई, महाराज जी दा नाम आ गया, सिमरन आ गया, फिर ओ समा भावे जिहड़ा मर्जी वेला है वह सफला हो जांदा है। आखो सतनाम श्री वाहिगुरु। नास्तिकता दा एडा बड़ा दौर है अज दे समय च, सोशल मीडिया दे उत्ते ला लो भी इन्ना क नास्तिक पुणा फैलाया जा रहा है, कामरेडी विचारधारा फैलाई जा रही है, जिदा महाराज जी दी विचारधारा नाल कोई लेना देना नहीं, पर महाराज के नाम ते फैलाई जा रही है। आखो सतनाम श्री वाहिगुरु। एक कोई गुरमुख प्यारे वचन कर रहे सी चुपारा साहब ते, ए जी मानमत है, ते कहंदे बाणी महाराज जी दी पढ़नी, दाता बाबा दीप सिंह तो मंगनी आ। ए की तर्क होई, बाणी गुरु ग्रंथ साहिब महाराज जी दे अंदर 15 भगतां दी भी है, भट्टां दी भी है, पर कदे अरदास च नाम लिया तुसी? अखंड पाठ साहब करदे हो, सहज पाठ करदे हो, कदे सारिआं दा नाम लिया? फजूल दीआं तरकां, फजूल दा ज्ञान घोटण लग पैणगे, जिहदा गुरु घर नाल संगत नाल कोई दूर नेड़े दा वास्ता नहीं। महाराज जी कहंदे भाई ऐसे ज्ञानी गुरु बन बन 500 आया करनगे डेली, जेड़े गुरु ग्रंथ साहिब दी विचारधारा नाल तोड़नगे। गुरु ग्रंथ साहिब दी विचारधारा दीआं चार निशानियां तुहानूं दस दिंदे आं। पहली महाराज जी दी विचारधारा नाम जपना, बाणी पढ़नी, चाहे कोई नाम माला लेके जपे, चाहे कोई बह के जपे, चाहे कोई खड़ के जपे, बाणी पढ़नी, चाहे कोई बाणी जिद्दां किसी दे शरीर नूं दशा सौखी लगदी है उद्दां जप लैंदा अगला, तंदरुस्त चौंकड़ा मारदा, जिहदे शरीर च कोई तंगी है तुर फिर के भी जप लैंदा है। पहला सिद्धांत तो यह है भी सानू जे कोई नाम जपण तो, वाहिगुरु वाहिगुरु करन तो, बाणी पढ़न तो रोकदा है, पखंड दसदा जां कुछ भी कहंदा है, समझ लो गुरु का नहीं। आखो सतनाम श्री वाहिगुरु। चार सिद्धांतां च सारी गल समझ आ जाएगी। दूसरा सिद्धांत है सेवा दा। जे कोई सानू लंगर च सेवा करदे आ, दरबार च सेवा करदे आ, किते भी सेवा करदे आ, सेवा तो रोकदा है, सेवा तो बरजदा है, ओ भी गुरु का नहीं। हां जे कोई ये सलाह दवे भी भाई
ਗੁਰੂ ਕੇ ਸਿੱਖਾਂ ਦਾ, ਗਰੀਬ ਸਿੱਖਾਂ ਦਾ ਵੀ ਖਿਆਲ ਰੱਖੋ। ਵੱਡੀਆਂ ਵੱਡੀਆਂ ਸੰਸਥਾਵਾਂ ਬਣਾ ਕੇ ਕਰੋੜਾਂ ਰੁਪਇਆ ਤੁਸੀਂ, ਜਿੱਥੇ ਵੀ ਕੋਈ ਮਹਾਂਮਾਰੀ ਆ ਜੇ, ਫਲੱਡ ਆ ਜੇ, ਕੁਛ ਵੀ ਆ ਜੇ, ਕੋਈ ਆਫਤ ਆ ਜੇ, ਜੰਗ ਲੱਗ ਜੇ, ਉੱਥੇ ਗੁਰੂ ਕੇ ਸਿੱਖਾਂ ਦੇ ਦਸਵੰਧ ਦਾ ਲਾ ਦਿੰਦੇ ਹੋ, ਪਰ ਜਿਹੜੇ ਗਰੀਬ ਸਿੱਖਾਂ ਦੇ ਬੱਚੇ ਪੜ੍ਹਾਈ ਤੋਂ, ਇਲਾਜ ਤੋਂ ਬਿਲਕਦੇ ਪਏ ਆ, ਉਹਨਾਂ ਦਾ ਵੀ ਥੋੜਾ ਜਿਹਾ ਖਿਆਲ ਕਰ ਲਿਆ ਕਰੋ। ਇਹ ਗੱਲ ਵੱਖਰੀ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਨਾ ਗੁਰੂ ਘਰ ਦੀਆਂ ਗੋਲਕਾਂ, ਨਾ ਸੰਸਥਾਵਾਂ ਦੀ ਮਾਇਆ ਗੁਰੂ ਕੇ ਗਰੀਬ ਸਿੱਖਾਂ ਦੇ ਭਲੇ ਲਈ ਕਿਤੇ ਵੀ ਨਹੀਂ ਵਰਤੀ ਜਾ ਰਹੀ। ਬੱਚਿਆਂ ਨੂੰ ਵਰਦੀਆਂ ਹੀ ਲੈ ਦੇਣ ਗਰੀਬ ਸਿੱਖਾਂ ਦੇ, ਵਿੱਦਿਆ ਹੀ ਦੇ ਦੇਣ, ਪੜ੍ਹਾਈ ਕਰਾ ਦੇਣ, ਨਹੀਂ। ਸੋ ਚਲੋ ਮਹਾਰਾਜ ਇਹ ਵੀ ਸਮਤ ਬਖਸ਼ਣ। ਇਹ ਹੈ ਦੂਸਰਾ ਸਿਧਾਂਤ। ਤੀਸਰਾ ਸਿਧਾਂਤ ਹੈ ਮੇਰਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ, ਮੇਰੇ ਸਤਿਗੁਰੂ ਸਭ ਕੁਝ ਕਰਨ ਦੇ ਸਮਰੱਥ ਨੇ। ਕੋਈ ਇਹੋ ਜਿਹਾ ਕੰਮ ਦੁਨੀਆਂ ਤੇ ਹੈ ਹੀ ਨਹੀਂ ਜਿਹੜਾ ਕੰਮ ਮੇਰਾ ਸਤਿਗੁਰੂ ਨਹੀਂ ਕਰ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸਰਵ ਕਲਾ ਸਮਰੱਥ ਨੇ। ਜੇ ਕੋਈ ਸਾਨੂੰ ਇਹ ਸਾਡੇ ਖਾਨੇ ਚ ਗੱਲ ਪਾਉਣ ਦੀ ਕੋਸ਼ਿਸ਼ ਕਰੇ ਵੀ ਗੁਰੂ ਤਾਂ ਸਾਡੇ ਵਰਗਾ ਸਰੀਰ ਹੈ, ਸਾਡੇ ਵਰਗਾ ਸਰੀਰ ਧਾਰ ਕੇ ਆਏ ਇਨਸਾਨ ਸੀ, ਉਹ ਰੱਬੀ ਰੂਹ ਜਾਂ ਰੱਬ ਦਾ ਅਵਤਾਰ ਜਾਂ ਰੱਬ ਦਾ ਸਰੂਪ ਨਹੀਂ ਸਨ। ਉਹਨਾਂ ਚ ਜੇ ਕੋਈ ਇਹ ਕਹਿਣ ਦੀ ਕੋਸ਼ਿਸ਼ ਕਰੇ ਵੀ ਕੋਈ ਤਾਕਤ ਨਹੀਂ ਸੀ, ਕੋਈ ਸ਼ਕਤੀ ਨਹੀਂ ਸੀ, ਸਮਝ ਲਓ ਗੁਰੂ ਕਾ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਮੇਰਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ, ਮੇਰੇ ਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਵਰਗੇ ਡੇਲੀ ਮਰਦੇ ਆ ਲੱਖਾਂ, ਪੇਟ ਨਹੀਂ ਸਾਡੇ ਕੋਲ ਆਪਦੇ ਪਾਲ ਹੁੰਦੇ, ਆਪਦੇ ਬੱਚੇ ਸਾਡੇ ਕੋਲ ਪਾਲ ਨਹੀਂ ਹੁੰਦੇ। ਮਹਾਰਾਜ ਦੇ ਘਰੋਂ ਲੱਖਾਂ ਲੋਕਾਂ ਦੇ ਘਰ ਚੱਲਦੇ ਹੈ, ਲੱਖਾਂ ਪ੍ਰਸ਼ਾਦਾ ਛੱਕ ਛੱਕ ਜਾਂਦੇ ਹੈ। ਨਾ ਦੁਨੀਆਂ ਤੇ ਐਡੀ ਕੋਈ ਸਰਕਾਰ ਹੈ ਵੀ ਹਰ ਥਾਂ ਤੇ ਜਿੱਥੇ ਜੀ ਕਰੇ ਉੱਥੇ ਹੀ ਲੰਗਰ ਉਹਦਾ ਚੱਲਦਾ ਹੋਵੇ, ਨਾ ਕੋਈ ਰਾਜਾ ਮਹਾਰਾਜਾ ਦੁਨੀਆਂ ਤੇ। ਬੰਦਿਆਂ ਦੀ ਤਾਂ ਕਹਿਣੀ ਕੀ ਹੈ, ਹੈਸੀਅਤ ਹੀ ਕੀ ਹੈ। ਜੱਡਾ ਭੰਡਾਰਾ ਮੇਰੇ ਸਤਿਗੁਰੂ ਦਾ ਚੱਲਦਾ ਹੈ। ਸਾਡੇ ਵਰਗੇ ਅੱਜ ਮਰ ਗਏ ਕੱਲ ਕਿਸੇ ਨੇ ਨਾਂ ਨਹੀਂ ਲੈਣਾ। ਪੈਸਿਆਂ ਖਰਚੇ ਤੋਂ ਡਰਦੇ ਮਾਰਿਆ ਨੇ ਇੱਕ ਵਾਰ ਫਿਊਨਲ ਕਰਾ ਕੇ ਮੁੜ ਕੇ ਬਰਸੀ ਨਹੀਂ ਮਨਾਉਣੀ, ਕਿਹੜਾ $10,000-20,000 ਖਰਚਾ ਜਾਣਾ, ਕਿਹੜਾ ਕਰੇਗਾ। ਆਪਣੀਆਂ ਹੀ ਮੋਰਗੇਜਾਂ ਨਹੀਂ ਭਰ ਹੁੰਦੀਆਂ ਬਾਪੂ, ਠੀਕ ਹੈ ਜਿੰਨਾ ਕੁ ਆਪਣੇ ਜੋਗਾ ਕਰ ਗਿਆ। ਜ਼ਮੀਨ ਭਾਵੇਂ 20 ਮਿਲੀਅਨ ਦੀ ਸਾਂਭਲੀ ਹੋਵੇ ਬਾਪੂ ਦੀ ਕੋਠੀ, ਤੇ ਪਰ 20,000 ਨਹੀਂ ਕੱਢ ਸਕਦੇ ਬਾਪੂ ਲਈ, ਫਿਰ ਬੇਬੇ ਲਈ। ਸੋ ਸਾਡੀ ਇੰਨੀ ਕੁ ਹੈਸੀਅਤ ਹੈ, ਇਸ ਕਰਕੇ ਜਵਾਨ ਸੜ ਜੇ ਜਿਹੜੀ ਆਪਣੇ ਵਰਗਾ ਆਪਣੇ ਗੁਰੂ ਨੂੰ ਕਹਿਣ ਲੱਗਿਆ ਸੰਕੋਚ ਨਹੀਂ ਕਰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਾਰ ਬ੍ਰਹਮ ਪਰਮੇਸ਼ਰ ਰੂਪ ਨੇ ਤੇ ਇਹ ਸੀ ਤੀਸਰਾ। ਚੌਥਾ ਹੈ ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ। ਸਤ ਸੰਗਤ, ਗੁਰਸਿੱਖਾਂ ਦੀ ਸੰਗਤ, ਸਾਧੂਆਂ ਦੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ, ਆਹ ਸੰਗਤ ਜਿਹੜੀ ਆਪਾਂ ਜਿਹਦੇ ਚ ਬੈਠੇ ਹਾਂ, ਇਸ ਤੋਂ ਵੱਡਾ ਵੀ ਕੋਈ ਨਹੀਂ ਹੈ।
बस आ चार गल्लां दिल च पक्की गंढ मार के रख लो। दुनिया की कोई ताकत, चाहे कोई कामरेड होवे, 100 कामरेड क्यों ना जान, नास्तिक होवे, चाहे कोई प्रचारक क्यों ना होवे, कोई थोड़े अकीदे नूं डला नहीं सकता। भाई तारू सिंह जी का अज शहीदी दिन असीं मना रहे हां। जकरिया कहिंदा इहदे केस कट्टो, भाई साहब कहिंदे ये मेरे गुरु की बख्शिश है। जकरिया मेरा अकीदा आ तेरी सारी फौज भी लग जाए ना मेरे केस नहीं कट सकेगी। कहिंदे बड़ी कैंची मंगाई गई ते जोर ला लिया केस कट कट, एक केस भाई तारू सिंह दा नहीं कट सकी। गुरु के सिख च एडी ताकत है ते गुरु च कितनी होएगी। आखो सतनाम श्री वाहिगुरु। अखीर कहंदे मेरी खोपरी ला सकदे हो पर मेरे केस लाउण दी तुहाडे च ताकत नहीं है। कोई औजार ही नहीं बनिया इदां दा जिहड़ा गुरु गोबिंद सिंह दे सिख दे केस ला दवे। ते अज गुरु गोबिंद सिंह दा सिख कहाउण वाला आप नइयां अगे बह जांदा जाके जूड़ा लैके कटाउण दे लई। भाई तारू सिंह दा अकीदा देखो, भावना देखो, क्योंकि केस जिहड़े ने जितने सॉफ्ट ने, केड़ा बंदा इन्ने माण नाल कह सकदा भी दुनिया ते कोई औजार ही नहीं बनिया जिहड़ा तारू सिंह दे केस कट दे। ते कहण वाले ने कहा नहीं, करके दिखाया। ते जोर ला लिया केस कट कट के, पर एक भी केस तारू सिंह दा ना कट सके। जकरिए ने पुछया सी फिर, कहिंदा तारू सिंह इन्नी ताकत सी अगर तेरे च, फिर करामात क्यों ना दिखाई? तैनू कहा सी करामात दिखा दे, जा इस्लाम कबूल लै, जा केस कटा लै, जा मौत कबूल लै। कहिंदे जी इन्नी ताकत सी फिर तू करामात क्यों ना दिखाई? भाई साहब दे बोल सी, क्योंकि गुरु के सिख निम्रता च रहिंदे। जकरिया करामात तां मेरे गुरु च है, मेरा तां विश्वास सी अपने गुरु च, है अपने गुरु च, कि दुनिया दी कोई भी ताकत आ जाए अज गुरु गोबिंद सिंह दे सिख दा केस भी बाल भी बिंगा नहीं कर सकती। गुरु गोबिंद सिंह महाराज जी ने औरंगजेब नूं कहा सी, महाराज जी कहिंदे औरंगजेब याद रखी तैनू माण तेरे जरनैलां तेरे फौजां ते, पर मैनू माण मेरे अकाल पुरख ते। जिन्ना चिर उहदा हथ मेरे सिर ते है मेरा कोई बाल भी बिंगा नहीं कर सकदा। आखो सतनाम श्री वाहिगुरु। भाई तारू सिंह आखिया जिन्ना चिर कलगीधर पिता दी मेहरामत है, उन्हां दी नजर है मेरे ते, मेरा कोई बाल भी बिंगा नहीं कर सकदा। किसे च हिम्मत नहीं मेरा एक केस तक कट दवे। शहीद हो गया गुरु का सिख लेकिन केस ना कटाए। साध संगत जी
ਇਹੋ ਜਿਹਾ ਅਕੀਦਾ ਗੁਰੂ ਤੇ ਵਿਸ਼ਵਾਸ ਭਾਈ ਤਾਰੂ ਸਿੰਘ ਜੀ ਦਾ, ਉਹਨਾਂ ਸਾਰਿਆਂ ਜਿਨ੍ਹਾਂ ਨੇ ਸੀਸ ਤੇ ਆਰੇ ਚਲਵਾ ਲਏ, ਦੇਗਾਂ ਚ ਉਬਲ ਕੇ ਬੰਦ ਬੰਦ ਕੱਟੇ ਗਏ, ਖੋਪਰ ਲੁਹਾ ਲਏ, ਚਰਖੜੀਆਂ ਤੇ ਚੜ ਗਏ, ਐਵੇਂ ਥੋੜਾ ਚੜ ਗਏ, ਵਿਸ਼ਵਾਸ ਅਥਾ ਵਿਸ਼ਵਾਸ ਸਤਿਗੁਰੂ ਤੇ। ਸੋ ਮਹਾਰਾਜ ਜੀ ਤੇ ਵਿਸ਼ਵਾਸ ਰੱਖੀਏ। ਹਾਂ, ਜੇ ਮਹਾਰਾਜ ਜੀ ਸਭ ਕੁਛ ਦੇ ਕੇ ਕੋਈ ਇੱਕ ਦੋ ਚੀਜ਼ ਨਾ ਵੀ ਦੇਣ ਨਾ, ਤਾਂ ਗਿਲੇ ਸਿੱਖ ਵੀ ਨਹੀਂ ਕਰੀਦੇ ਮਹਾਰਾਜ ਦਾ, ਕਿਉਂਕਿ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਸਾਡਾ ਭਲਾ ਕਿਸ ਚੀਜ਼ 'ਚ ਹੈ। ਸਤਿਗੁਰੂ ਸਾਡਾ ਭਲਾ ਕਰ ਰਹੇ ਹੁੰਦੇ ਹੈ ਅਤੇ ਅਸੀਂ ਆਪਣੀ ਬੁੱਧੀ ਦਾ ਦਾਇਰਾ ਛੋਟਾ ਹੋਣ ਕਰਕੇ ਸਤਿਗੁਰੂ ਦੀ ਰਮਜ ਨੂੰ ਨਹੀਂ ਸਮਝ ਪਾਉਂਦੇ। ਬਾਅਦ 'ਚ ਕਈ ਵਾਰ ਸ਼ਰਮਿੰਦਾ ਹੋਣਾ ਪੈਂਦਾ। ਫਿਰ ਆਓ ਹੁਣ ਜੋ ਮੁੱਖ ਵਾਕ ਸਾਹਿਬ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ੇ ਨੇ, ਸੰਖੇਪ ਅਰਥਾਂ ਦੇ ਵਿੱਚ ਵਿਆਖਿਆ ਸ਼੍ਰਵਣ ਕਰਦੇ ਹਾਂ। ਚਿੱਤ ਵਿਰਤੀਆਂ ਨੂੰ ਕਰੋ ਇਕਾਗਰ, ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ। ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪ ਦੇ ਜੈਤ ਸ੍ਰੀ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ। ਇੱਥੇ ਪਹਿਲਾ ਸ਼ਬਦ ਮਹਾਰਾਜ ਜੀ ਉਚਾਰਦੇ ਨੇ ਚਾਰ ਪਦਿਆਂ ਵਾਲਾ। ਪਹਿਲੇ ਘਰ ਦੇ ਵਿੱਚ ਰਾਗੀ ਰਬਾਬੀ ਸਿੰਘਾਂ ਨੂੰ ਇਹ ਸ਼ਬਦ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਹਾਰਾਜ ਜੀ ਕਹਿੰਦੇ ਭਾਈ ਉਹ ਵਾਹਿਗੁਰੂ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮਹਾਰਾਜ ਜੀ ਕਹਿੰਦੇ ਜਿਸ ਦਿਨ ਮਹਾਰਾਜ ਜੀ ਨੇ ਮੇਰੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਦਿੱਤਾ ਨਾ, ਬਸ ਉਸੇ ਦਿਨ ਕਲਾ ਵਰਤ ਗਈ। ਕੀ ਕਲਾ ਵਰਤੀ? ਕਹਿੰਦੇ ਮੇਰੇ ਹਿਰਦੇ ਚ ਨਾਮ ਵਸ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਜੀ, ਨਾਮ ਤਾਂ ਜਵਾਨ ਤੇ ਵਸ ਜਾਏ, ਮਾਣ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਜਵਾਨ ਤੇ ਵਸ ਜਾਏ ਨਾ, ਰਸਨਾ ਤੇ ਵਸ ਜਾਏ ਵਾਹਿਗੁਰੂ, ਉਹ ਮਾਣ ਨਹੀਂ। ਮਹਾਰਾਜ ਜੀ ਤਾਂ ਕਹਿੰਦੇ ਮੇਰੇ ਹਿਰਦੇ ਚ ਵਸ ਗਿਆ, ਹਜ਼ਾਰ ਗੁਣਾ ਵੱਧ ਫਲ ਹੈ ਕੰਠ ਚ ਵਸੇ ਦਾ ਜਵਾਨ ਤੋਂ, ਤੇ ਕੰਠ ਨਾਲੋਂ ਹਜ਼ਾਰ ਗੁਣਾ ਵੱਧ ਫਲ ਹੈ ਇੱਕ ਵਾਰੀ ਵਾਹਿਗੁਰੂ ਕਹੇ ਦਾ ਹਿਰਦੇ ਤੋਂ। ਉੱਥੋਂ ਅੱਗੇ ਧੁਨੀ ਚ ਪਰਾ ਚ ਉੱਥੇ ਹੋਰ ਹਜ਼ਾਰ ਗੁਣਾ ਫਲ ਵੱਧ ਜਾਂਦਾ, ਤੇ ਜਦੋਂ ਹਿਰਦੇ ਚੋਂ ਧੁਨੀ ਚ ਚਲਾ ਜਾਂਦਾ, ਉੱਥੋਂ ਫਿਰ ਗੁਰਮੁਖ ਰੋਮ ਰੋਮ ਹਰ ਤਿਆਵ ਹੈ, ਫਿਰ ਰੋਮ ਰੋਮ ਚ ਚੱਲ ਪੈਂਦਾ ਇਹ ਜਾਪ। ਇੱਥੇ ਜਾ ਕੇ ਰੋਮ ਰੋਮ ਚੱਲਦਾ, ਉਸ ਤੋਂ ਪਹਿਲੇ ਨਹੀਂ। ਉਹਦੇ ਤਾਂ ਫਿਰ ਕੀ ਕਹਿਣੇ ਨੇ। ਮਹਾਰਾਜ ਜੀ ਕਹਿੰਦੇ ਜਨਮ ਜਨਮ ਕੇ ਕਿਲਵਿਕ ਦੁਖੀ ਉਤਰੇ, ਜਨਮਾਂ ਜਨਮਾਂਤਰਾਂ ਦੇ

ਰਿਣ ਕਿਵੇਂ ਚੜਦਾ? ਕਿਸੇ ਨੇ ਮਾੜੇ ਸਮੇਂ ਚ ਸਾਡੀ ਬਾਂਹ ਫੜੀ, ਅਸੀਂ ਉਹਦੇ ਕਰਜਾਈ ਹੋ ਗਏ। ਕਿਸੇ ਨੇ ਉਸ ਸਮੇਂ ਸਾਡੀ ਹੈਲਪ ਕੀਤੀ ਜਦੋਂ ਕਿਤੋਂ ਸਹਾਰਾ ਨਹੀਂ ਸੀ ਮਿਲਦਾ, ਅਸੀਂ ਉਹਦੇ ਰਿਣੀ ਹੋ ਗਏ ਆ। ਆਪਾਂ ਸ਼ਬਦ ਵਰਦੇ ਆ ਨਾ ਕਿ ਭਾਈ ਸਾਹਿਬ ਜੀ, ਮਾਤਾ ਜੀ, ਭੈਣ ਜੀ, ਅਸੀਂ ਤੁਹਾਡੇ ਰਿਣੀ ਰਹਾਂਗੇ। ਰਿਣੀ ਤੋਂ ਭਾਵ ਹੁੰਦਾ ਕਰਜਾਈ। ਕੁਝ ਕਰਜ਼ੇ ਐਸੇ ਹੁੰਦੇ ਆ ਸਿਰ ਦੇ ਕੇ ਵੀ ਨਹੀਂ ਉਤਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੰਦਾ ਸਿਰ ਵੀ ਦੇ ਦੇ ਨਾ ਤਾਂ ਵੀ ਨਹੀਂ ਉਤਰਦੇ। ਮਾਂ ਦਾ ਕਰਜ਼ਾ ਬੰਦਾ ਸਿਰ ਦੇ ਦੇਵੇ ਨਾ ਤਾਂ ਵੀ ਨਹੀਂ ਉਤਰਦਾ। ਨਾ ਪਿਓ ਦਾ ਉਤਰੇ, ਨਾ ਗੁਰੂ ਦਾ ਉਤਰੇ। ਬਥੇਰੇ ਕਰਜ਼ੇ ਐਸੇ ਨੇ ਜਿਹੜੇ ਸਿਰ ਦਿੱਤਿਆਂ ਵੀ ਨਹੀਂ ਲੈਂਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਰਿਣ ਲੈਣ ਵੇਲੇ ਕਈ ਵਾਰ ਸੁੱਤੇ ਸਿੱਧੀ ਹੋ ਜਾਂਦਾ ਕਿ ਅਸੀਂ ਸੁੱਤੇ ਸਿੱਧ ਹੀ ਕਿਸੇ ਦੇ ਕਰਜ਼ਈ ਹੋ ਜਾਂਦੇ ਹਾਂ। ਨਾ ਬੰਦਾ ਜਾਣ ਬੁੱਝ ਕੇ ਹੋਵੇ ਕੋਈ, ਕਿਉਂਕਿ ਕਰਮਾਂ ਦਾ ਚੱਕਰ ਹੈ ਇੱਥੇ, ਕਰਮਾਂ ਦੀ ਕਰੰਸੀ ਚੱਲਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਦੁਨੀਆਂ ਚ ਜਿਉਣ ਲਈ ਰੁਪਈਏ, ਡਾਲਰ, ਪੈਸੇ ਚੱਲਦੇ ਆ, ਪਰ ਇਸੇ ਦੁਨੀਆਂ ਚ ਜਿਉਣ ਲਈ ਕਰਮਾਂ ਦੀ ਕਰੰਸੀ ਵੀ ਚੱਲਦੀ ਹੈ। ਜਿਹਦੇ ਵੱਟੇ ਸਵਾਸ ਲੈ ਰਹੇ ਆ, ਜਿਹਦੇ ਵੱਟੇ ਮਿੱਤਰ ਪਿਆਰੇ ਮਿਲਦੇ ਆ, ਜਿਹਦੇ ਵੱਟੇ ਸੰਗਤ ਮਿਲਦੀ ਆ, ਕਿੰਨਾ ਕੁਛ ਮਿਲਦਾ, ਕਿੰਨੇ ਸੁੱਖ ਮਿਲਦੇ ਆ ਸੁੱਤੇ ਸਿੱਧ, ਉਹ ਸਭ ਕਰਮਾਂ ਦੇ ਆਸਰੇ ਮਿਲਦਾ। ਮਹਾਰਾਜ ਜੀ ਕਹਿੰਦੇ ਇਹਨਾਂ ਕਰਕੇ ਰਿਣ ਚੜਦਾ ਰਹਿੰਦਾ ਬੰਦੇ ਦੇ ਸਿਰ ਤੇ, ਕਰਜ਼ਾ ਕਰਮਾਂ ਦਾ। ਕੁਝ ਚੰਗੇ ਕਰ ਲਏ, ਕੁਛ ਮਾੜੇ ਕਰ ਲਏ, ਵਗੈਰਾ ਵਗੈਰਾ। ਮਹਾਰਾਜ ਜੀ ਕਹਿੰਦੇ ਜਦੋਂ ਨਾਮ ਦੇ ਦਈਦਾ ਫਿਰ ਇਹ ਕਰਜ਼ਾ ਉਤਰ ਜਾਂਦਾ। ਭਾਈ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਜਿਹੜਾ ਸਭ ਤੋਂ ਕੀਮਤੀ ਧਨ ਹੈ ਉਹ ਵਾਹਿਗੁਰੂ ਦਾ ਨਾਮ ਹੈ ਭਾਈ। ਇਸ ਕਰਕੇ ਰਾਮ ਨਾਮ ਜਪਿਆ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਗੁਰਪੁਰੈ ਹਰਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਮਹਾਰਾਜ ਜੀ ਕਹਿੰਦੇ ਮੇਰੇ ਸਤਿਗੁਰੂ ਨੇ ਇਹ ਗੱਲ ਪੱਕੀ ਕਰਾਈ ਹੈ ਮੈਨੂੰ ਕਿ ਨਾਮ ਤੋਂ ਬਿਨਾਂ ਇਹ ਜੀਵਨ ਬਿਰਥਾ ਹੈ। ਔਰ ਪੂਰੇ ਗੁਰੂ ਨੇ ਕਿਹਾ ਵੀ ਨਿਸ਼ਚੇ ਕਰਕੇ ਜਾਣ ਲਓ, ਜੇ ਤੁਹਾਡੇ ਜੀਵਨ ਚ ਨਾਮ ਨਹੀਂ ਆਇਆ, ਤੁਸੀਂ ਜੀਵਨ ਚ ਨਾਮ ਨਹੀਂ ਜਪਿਆ, ਜਿੱਦਣ ਦੁਨੀਆਂ ਤੋਂ ਜਾਓਗੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਇੱਦਾਂ ਹੀ ਜਾਓਗੇ। ਰਹਾਉ ਮਹਾਰਾਜ ਬਚਨ ਕਰ ਰਹੇ ਹੈ, ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਬਿਨਾਂ ਨਾਮ ਤੋਂ ਗੁਰੂ ਤੋਂ ਮਨ ਦੇ ਪਿੱਛੇ ਲੱਗ ਕੇ ਜਿਹੜੇ ਮਨਮੁਖ ਫਸੇ ਰਹਿੰਦੇ ਆ ਮੋਹ ਮਾਇਆ ਚ, ਕਹਿੰਦੇ ਉੱਥੇ ਫਸੇ ਖਤਮ ਹੋ ਜਾਂਦੇ। ਤਿੰਨ ਸਾਧੂ ਚਰਨ ਨਾ ਸੇਵੇ ਕਬਹੁ, ਤਿੰਨ ਸਭ ਜਨਮ ਅਕਾਥਾ। ਮਹਾਰਾਜ ਜੀ ਕਹਿੰਦੇ ਉਹਨਾਂ ਨੇ ਕਦੇ ਕਿਸੇ ਸਾਧੂ ਦੇ ਚਰਨਾਂ ਚ ਨਹੀਂ ਗਏ, ਨਾ ਸਾਧੂ ਦੇ ਚਰਨਾਂ ਦੀ ਸੇਵਾ ਕੀਤੀ ਹੈ। ਇਸ ਕਰਕੇ ਸਾਰਾ ਜਨਮ ਵਿਅਰਥ ਗਵਾ ਲਿਆ ਉਹਨਾਂ ਨੇ ਬਿਨਾਂ ਕਿਸੇ ਕੰਮ ਤੋਂ। ਹੁਣ ਸਾਧ ਸੰਗਤ ਜੀ ਜਿੱਥੇ ਬਾਣੀ ਚ ਗੁਰੂ ਦੇ ਚਰਨਾਂ ਦੀ ਗੱਲ ਆਉਂਦੀ ਹੈ, ਰੱਬ ਦੇ ਚਰਨਾਂ ਦੀ ਗੱਲ ਆਉਂਦੀ ਹੈ,

ਕਹਿਣ ਲੱਗ ਪਿਆ ਬਾਣੀ ਰੂਪ ਚਰਨ। ਚਲੋ ਗੁਰੂ ਦੇ ਕਹਿ ਦਿੰਦੇ ਆ ਵੀ ਬਾਣੀ ਰੂਪ ਚਰਨ ਸੰਗਤ ਨੂੰ ਵੀ ਕਿੰਤੂ ਪਰੰਤੂ ਨਹੀਂ ਹੁੰਦਾ, ਜਦਕਿ ਚਰਨ ਚਰਨ ਹੁੰਦੇ ਆ, ਚਰਨ ਸਰੀਰ ਦੇ ਹੁੰਦੇ ਆ, ਸ਼ਬਦ ਦੇ ਨਹੀਂ। ਤੇ ਹੁਣ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੇ ਚਰਨ ਨਹੀਂ ਸੇਵੇ, ਹੁਣ ਸਾਧੂਆਂ ਦਾ, ਸੰਤਾਂ ਦਾ, ਬ੍ਰਹਮ ਗਿਆਨੀਆਂ ਦਾ ਤਾਂ ਕਈ ਥਾਵਾਂ ਤੇ ਨਾਮ ਵੀ ਨਹੀਂ ਲੈਣ ਦਿੱਤਾ ਜਾਂਦਾ ਪ੍ਰਚਾਰਕਾਂ ਨੂੰ ਜਿਹੜੇ ਭਾਵਨਾ ਵਾਲੇ ਹੈ। ਤੇ ਇੱਥੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਸਾਧੂਆਂ ਦੇ ਚਰਨ ਨਹੀਂ ਸੇਵੇ, ਸੇਵਾ ਨਹੀਂ ਕੀਤੀ, ਜਨਮ ਵਿਅਰਥ ਗਵਾ ਲਿਆ। ਇੱਥੇ ਕਿਸ ਰੂਪ ਚਰਨ ਕਰੋਗੇ, ਕਿਸ ਰੂਪ ਚ ਚਰਨਾਂ ਦੀ ਵਿਆਖਿਆ ਕਰੋਗੇ? ਬਾਣੀ ਰੂਪ ਵੀ ਨਹੀਂ ਕਹਿ ਸਕਦੇ, ਕਿਉਂਕਿ ਫਿਰ ਜਿਹੜੇ ਗੁਰੂ ਦੇ ਚਰਨਾਂ ਤੋਂ ਭੱਜਦੇ ਆ ਉਹਨਾਂ ਨੂੰ ਇਹ ਚਰਨ ਹਜ਼ਮ ਨਹੀਂ ਹੋਣੇ। ਇਸ ਕਰਕੇ ਚਰਨਾਂ ਦਾ ਮਤਲਬ ਚਰਨ ਨਹੀਂ ਹੁੰਦਾ। ਜੇ ਮਹਾਰਾਜ ਜੀ ਨੇ ਕਿਹਾ ਨਾ ਕਿ ਮਹਾਰਾਜ ਜੀ ਦੇ ਚਰਨ ਜਿਹੜੇ ਹੈ ਉਹ ਮੇਰੇ ਹਿਰਦੇ ਚ ਵਸਣ, ਤਾਂ ਚਰਨਾਂ ਦਾ ਮਤਲਬ ਚਰਨ, ਗੁਰ ਕੀ ਮੂਰਤ, ਮਨ ਮੈਂ ਧਿਆਨ। ਗੁਰ ਕੀ ਮੂਰਤ ਦਾ ਮਤਲਬ ਗੁਰੂ ਦਾ ਸਰੂਪ, ਗੁਰੂ ਨਾਨਕ ਦੇਵ ਜੀ ਦਾ ਸਰੂਪ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ। ਚਰਨਾਂ ਦਾ ਮਤਲਬ ਚਰਨ। ਇਸ ਕਰਕੇ ਆਪਣਾ ਮਨ, ਆਪਣਾ ਹਿਰਦਾ, ਆਪਣਾ ਦਿਲ ਦਿਮਾਗ ਇੰਨਾ ਕੱਚਾ ਨਾ ਕਰੀਏ ਵੀ, ਕਿਉਂਕਿ ਅਸੀਂ 40% ਬਾਣੀ ਦੀ ਸੱਚੀ ਵਿਆਖਿਆ ਤੋਂ ਭੱਜਣ ਲੱਗ ਪਏ ਹਾਂ। ਕਿਤੇ ਕਿਸੇ ਦੇਵੀ ਦੇਵਤੇ ਦਾ ਮਹਾਰਾਜ ਜੀ ਨਾਂ ਲੈ ਦੇਣ, ਉੱਥੇ ਭੱਜਣ ਲੱਗ ਪਈਦਾ, ਉੱਥੇ ਵਿਆਖਿਆ ਬਦਲ ਲੈਂਦੇ ਹਾਂ। ਜੇ ਕੋਈ ਅਰਥਵਾਦ ਆ ਜਾਏ, ਅਰਥਵਾਦ ਹੁੰਦਾ, ਸਮਾਂ ਨਹੀਂ ਹੁਣ ਇੱਥੇ ਵਿਆਖਿਆ ਚ ਵਿਸਥਾਰ ਚ ਜਾਈਏ ਵੀ ਇੱਕ ਅਕਾਲ ਪੁਰਖ ਦੀ ਉਸਤਤ ਬਾਕੀ ਸਭ ਸਰੂਪਾਂ ਦੀ, ਚਾਹੇ ਉਹ ਅਵਤਾਰ ਹੋਣ, ਪੈਗੰਬਰ ਹੋਣ, ਕੁਛ ਵੀ ਹੋਵੇ, ਉਹ ਸਭ ਦਾ ਖੰਡਨ ਕੀਤਾ ਜਾਂਦਾ। ਉੱਥੇ ਇੱਕ ਨਿਰੰਕਾਰ ਸਰੂਪ ਦਾ ਉੱਥੇ ਮੰਡਨ ਕੀਤਾ ਜਾਂਦਾ, ਮੰਨਿਆ ਜਾਂਦਾ, ਉਹਨੂੰ ਅਰਥਵਾਦ ਕਹਿੰਦੇ ਆ। ਤੇ ਜੇ ਕਿਤੇ ਅਰਥਵਾਦ ਆ ਜਾਏ ਉੱਥੇ ਉਹਨੂੰ ਨਿੰਦਿਆ ਰੂਪ ਦੇ ਵਿੱਚ ਪ੍ਰਸਤੁਤ ਕਰ ਦਿੰਦੇ ਆ, ਜਦਕਿ ਜਿਹੜਾ ਗੁਰੂ ਇਹ ਕਹਿੰਦਾ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਉਹ ਖੁਦ ਕਿਸੇ ਅਵਤਾਰ ਪੈਗੰਬਰ ਦੀ, ਕਿਸੇ ਦੇਵੀ ਦੇਵਤੇ, ਕਿਸੇ ਹੋਰ ਸਰੂਪ ਦੀ ਨਿੰਦਾ ਕਿਵੇਂ ਕਰ ਸਕਦਾ? ਸਮਝਣਾ ਪਏਗਾ ਵੀ ਕੀ ਚੀਜ਼ ਆ ਉਹ, ਯਥਾਰਥ ਹੈ ਕੀ ਚੀਜ਼ ਆ ਉਹ ਜਿਹੜੀ ਉੱਥੇ ਗੱਲ ਕਹੀ ਹੈ। ਜੇ ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਤਾਂ ਕਿਸ ਰੂਪ ਚ ਕਿਹਾ, ਕਿਸ ਭਾਵ ਚ ਕਿਹਾ? ਸੋ ਇੰਨੀ ਸੌੜੀ ਮਾਨਸਿਕਤਾ ਨਾ ਲਿਆਈਏ ਸੁਣਨ ਵੇਲੇ ਵੀ ਔਰ ਵਿਆਖਿਆ ਕਰਨ ਵੇਲੇ ਵੀ ਕਿ ਅਸੀਂ ਆਪਣੇ ਗੁਰੂ ਦੀ ਕਹੀ ਗੱਲ ਤੋਂ ਹੀ ਪਰਾਂ ਨੂੰ ਭੱਜਣ ਲੱਗ ਪਈਏ। ਵੈਸੇ ਤਾਂ ਇਹ ਤਾਂ ਚੱਲ ਬੜੀ ਵੱਡੀਆਂ ਗੱਲਾਂ ਨੇ, ਦਾਸ ਨੇ ਕਈ ਵਾਰ ਬੇਨਤੀ ਕੀਤੀ ਹੈ ਕਿ ਅਸੀਂ ਤਾਂ ਮਹਾਰਾਜ ਦਾ ਇੱਕ ਬਾਟੇ ਚ ਅੰਮ੍ਰਿਤ ਛਕ ਕੇ ਇੱਕ ਵਚਨ ਨਹੀਂ ਮੰਨ ਸਕੇ ਅਜੇ ਤੱਕ ਕਿ ਮਹਾਰਾਜ ਜੀ ਨੇ ਕਿਹਾ ਸੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੋ, ਮਾਤਾ ਸਾਹਿਬ ਕੌਰ ਦੀਆਂ ਧੀਆਂ ਹੋ, ਇੱਕ ਬਾਟੇ ਚ ਅੰਮ੍ਰਿਤ ਛਕ ਕੇ, ਅੰਮ੍ਰਿਤਧਾਰੀ ਸਿੱਖ, ਅੰਮ੍ਰਿਤਧਾਰੀ ਸਿੱਖਣੀ, ਜਾਤਾਂ ਦਾ ਨਾਮ ਲੈ ਕੇ ਸਿੱਖਾਂ ਨਾਲ ਨਫ਼ਰਤ ਕਰਦੇ, ਉਸੇ ਬਾਟੇ ਚ ਅੰਮ੍ਰਿਤ ਛਕ। ਇੰਨੀ ਕੁ ਗੱਲ ਸਤਿਗੁਰੂ ਦੀ ਨਹੀਂ ਮੰਨੀ, ਤੇ ਫਿਰ ਜਦੋਂ ਉੱਥੇ ਨਹੀਂ ਮੰਨਦੇ ਤੇ ਬਾਣੀ ਤੋਂ ਵੀ ਪਰਾਂ ਨੂੰ ਭੱਜਦੇ। ਕੋਸ਼ਿਸ਼ ਕਰੋ ਕਮ ਸੇ ਕਮ ਜੋ ਮਹਾਰਾਜ ਜੀ ਨੇ ਬਚਨ ਕੀਤੇ ਹੈ
ਉਹਨਾਂ ਤੋਂ ਨਾ ਭੱਜਿਆ ਜਾਏ। ਭੱਜੋਗੇ ਆਪ ਹੀ ਫਿਰ 84 ਵਾਲੇ ਨੂੰ ਜਾਓਗੇ, ਮਹਾਰਾਜ ਜੀ ਦਾ ਕੱਖ ਨਹੀਂ ਜਾਣਾ। ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੇ ਚਰਨ ਕੁੱਟੇ ਆ, ਸੇਵਾ ਕੀਤੀ ਹੈ, ਸੰਗਤ ਚ ਬੈਠੇ ਆ, ਬਚਨ ਸੁਣੇ ਆ, ਕਮਾਏ ਆ, ਸੰਗਤ ਕੀਤੀ ਹੈ, ਉਹਨਾਂ ਦੀ ਸਾਧੂ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ ਇੱਥੇ। ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਨਮ ਸਫਲ ਹੋ ਗਿਆ, ਸਨਾਥਾ ਹੋ ਗਏ ਨੇ, ਉਹ ਨਾਥ ਵਾਲੇ ਹੋ ਗਏ ਨੇ, ਭਾਵ ਮਾਲਕ ਦੇ ਹੋ ਗਏ ਨੇ। ਉਹ ਐਵੇਂ ਨਹੀਂ ਤੁਰੇ ਫਿਰਦੇ ਅਨਾਥ ਜੇ। ਮੋਹ ਕਉ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਮਹਾਰਾਜ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹੇ ਮਹਾਰਾਜ, ਮੈਨੂੰ ਜਿਹੜੇ ਤੇਰੇ ਦਾਸ ਨੇ, ਜਿਹੜੇ ਅੱਗੇ ਉਹਨਾਂ ਦੇ ਦਾਸ ਨੇ, ਜਿਹੜੇ ਅੱਗੇ ਉਹਨਾਂ ਦੇ ਵੀ ਸੇਵਕ ਨੇ, ਮਹਾਰਾਜ ਉਹਨਾਂ ਦਾ ਸੇਵਕ ਬਣਾ ਲਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਚ ਐਡੀ ਨਿਮਰਤਾ ਵੀ ਗੁਰੂ ਕਹਿ ਰਹੇ ਆ ਵੀ ਮਹਾਰਾਜ ਜਿਹੜਾ ਤੇਰਾ ਨਾਮ ਜਪਦਾ, ਜਿਹੜਾ ਤੇਰੇ ਨਾਮ ਜਪਣ ਵਾਲੇ ਦੀ ਸੇਵਾ ਕਰਦਾ, ਤੇ ਅੱਗੇ ਉਹ ਸੇਵਾ ਕਰਨ ਵਾਲੇ ਦੀ ਜਿਹੜਾ ਸੇਵਾ ਕਰਦਾ, ਮੈਨੂੰ ਉਹਦੀ ਸੇਵਾ ਦੇ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਅਸੀਂ ਤਾਂ ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰਾਂ ਨੂੰ ਨੌਕਰ ਸਮਝਦੇ ਹਾਂ। ਇੱਕ ਪਾਸੇ ਕਿਹਾ ਜਾਂਦਾ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਥਾਂ ਤੇ ਹੋ, ਇੱਕ ਪਾਸੇ ਜਿਹੜੇ ਬੰਦੇ ਨੂੰ ਜਪਜੀ ਸਾਹਿਬ ਨਹੀਂ ਪੜ੍ਹਨਾ ਹੁੰਦਾ, ਜੇ ਕਿਤੇ ਕਮੇਟੀ ਚ ਕੋਈ ਅਹੁਦਾ ਮਿਲ ਜੇ ਨਾ, ਉਹ ਇਹ ਕਰਕੇ ਬੁਲਾਉਣਾ ਸ਼ੁਰੂ ਕਰ ਦਿੰਦਾ ਭਾਈ ਸਾਹਿਬਾਂ ਨੂੰ। ਐਡਾ ਵੱਡਾ ਰੁਤਬਾ ਹੋਵੇ ਤੇ ਜਿਹਨੂੰ ਜਪਜੀ ਸਾਹਿਬ ਖੁਦ ਨਹੀਂ ਪੜ੍ਹਨਾ ਹੁੰਦਾ, ਜਿਹਨੂੰ ਖੁਦ ਨੂੰ ਨਹੀਂ ਪਤਾ, ਕਈਆਂ ਨੂੰ ਤਾਂ ਮੂਲ ਮੰਤਰ ਨਹੀਂ ਕਰਨਾ ਆਉਂਦਾ ਹੁੰਦਾ। ਸੋ ਇੱਕ ਪਾਸੇ ਗੁਰੂ ਅਰਜਨ ਦੇਵ ਜੀ, ਇੱਕ ਪਾਸੇ ਅਸੀਂ, ਨਜ਼ਰ ਮਾਰ ਕੇ ਦੇਖੋ। ਗੱਲ ਸੱਚੀ ਹੈ, ਚੁਭ ਜਾਂਦੀ ਹੈ ਕਈ ਵਾਰ, ਪਹਿਲਾਂ ਹੀ ਖਿਮਾ ਮੰਗ ਲੈਂਦੇ ਹਾਂ ਤੇ। ਪਰ ਹੁਣ ਜੇ ਮਹਾਰਾਜ ਦੀ ਹਜ਼ੂਰੀ ਚ ਬਹਿ ਕੇ ਮਹਾਰਾਜ ਦੀ ਗੱਲ ਨਾ ਕੀਤੀ, ਸੱਚੇ ਪਾਤਸ਼ਾਹ ਦੇ ਸੇਵਾਦਾਰਾਂ ਦੀ ਗੱਲ ਨਾ ਕੀਤੀ, ਫਿਰ ਲਾਹਨਤ ਇਹੋ ਜਿਹੇ ਪ੍ਰਚਾਰਕ ਹੋਣ ਤੇ ਵੀ। ਜੇ ਕੋਈ ਆਪਣੇ ਪਿਓ ਦੀ ਗੋਦ ਚ ਬਹਿ ਕੇ ਆਪਣੇ ਪਿਓ ਦੀ ਗੱਲ ਹੀ ਨਹੀਂ ਕਰ ਸਕਦਾ, ਤੇ ਫਿਰ ਕਾਹਦਾ ਪ੍ਰਚਾਰਕ ਹੈ ਉਹ। ਮਹਾਰਾਜ ਜੀ ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ। ਮਹਾਰਾਜ ਅਸੀਂ ਅਗਿਆਨੀ ਹਾਂ, ਅੰਧਲੇ ਹਾਂ, ਰਾਹ ਨਹੀਂ ਸੁੱਝਦਾ ਪਰਮਾਰਥ ਦਾ ਸਾਨੂੰ, ਅਸੀਂ ਕਿਵੇਂ ਚੱਲੀਏ ਤੁਹਾਡੇ ਮਾਰਗ ਤੇ, ਤੁਹਾਡੇ ਪੰਥ ਤੇ, ਜਿਹੜਾ ਰਸਤਾ ਵਾਹਿਗੁਰੂ ਜੀ ਤੁਹਾਡੇ ਵੱਲ ਨੂੰ ਜਾਂਦਾ ਉਸ ਮਾਰਗ ਤੇ। ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਮਹਾਰਾਜ ਜੀ ਅਸੀਂ ਅਗਿਆਨ ਕਰਕੇ ਅੰਧਲੇ ਹਾਂ, ਕਿਰਪਾ ਕਰੋ ਆਪਣਾ ਪੱਲਾ ਫੜਾ ਦਿਓ, ਆਪਣੀ ਬਾਣੀ ਦਾ ਪੱਲਾ ਲੜ ਫੜਾ ਦਿਓ ਸਾਨੂੰ। ਜਨ ਨਾਨਕ ਚਲ ਹੈ ਮਿਲੰਥਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਮਾਰਗ ਤੇ ਚੱਲ ਪਈਏ ਤੇ ਤੁਹਾਨੂੰ ਮਿਲ ਪਈਏ। ਉਹ ਮਾਰਗ ਜਿਹੜਾ ਤੁਹਾਡੇ ਸਿੱਧਾ ਘਰ ਨੂੰ ਜਾਂਦਾ, ਉਹ ਮਾਰਗ ਤੇ ਤੋਰ ਲਓ ਸਾਨੂੰ ਵੀ, ਅਗਿਆਨੀਆਂ ਨੂੰ। ਮਹਾਰਾਜ ਜੀ ਮਹਾਰਾਜ ਹੋ ਕੇ ਐਸੇ ਨਿਮਰਤਾ ਦੇ ਬਚਨ ਕਰਦੇ ਆ, ਤੇ ਅਸੀਂ ਵੀ ਸਤਿਗੁਰੂ ਤੋਂ ਸਿੱਖ ਲਈਏ, ਅਰਦਾਸ ਕਰੀਏ ਮਹਾਰਾਜ ਸਾਨੂੰ ਨਹੀਂ ਕੁਛ ਆਉਂਦਾ ਜਾਂਦਾ, ਮਹਾਰਾਜ ਅਸੀਂ ਐਵੇਂ ਹੀ ਆ, ਖਾਲੀ ਭਾਂਡੇ ਖੜਕਦੇ ਰਹਿੰਦੇ ਹਾਂ, ਹਉਮੈ ਦੇ ਭਰੇ ਪਏ ਆ ਮਹਾਰਾਜ, ਬੜੇ ਔਗਣ ਨੇ ਸਾਡੇ ਚ, ਕਿਰਪਾ ਕਰ ਲਓ ਮਹਾਰਾਜ ਜੀ ਸਾਨੂੰ ਵੀ ਬਖਸ਼ ਲਓ। ਸੱਚੇ ਦਿਲੋਂ ਅਰਦਾਸ ਕਰੀਏ, ਮਹਾਰਾਜ ਜ਼ਰੂਰ ਸੁਣਨਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ
ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ।

ਮੇਰਾ ਯਾਦ ਹਰੋ ਵਾਜੇ ਪੰਚ ਸ਼ਬਦ ਤਿਤ ਕਾਰਸ ਪਾਗੈ, ਕਾਰਸ ਪਾਗੈ ਸ਼ਬਦ ਵਾਜੇ, ਪੰਚ ਦੂਤ ਤੁਦ ਵਾਸ ਕੀਤੇ, ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ, ਕਹਿ ਨਾਨਕ ਤੈ ਸੁਖ ਹੋ।

0: ਮਸ਼ਕਤ ਨਾਨਕ ਤੇ ਮੁਖਿਓ ਜਲੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਤੂੰ ਠਾਕੁਰ ਤੁਮ
1: ਸਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨਾ ਜਾਣੈ ਤੁਮਰਾ ਅੰਤ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਤਿਹਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਰਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ

ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈਰੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ, ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਓ ਸ੍ਰੀ ਨਾਨਕਾਣਾ ਸਾਹਿਬ।

ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਹਾੜ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਇਆ ਚੜਿਆ ਹੋਇਆ, ਸਾਵਣ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ, ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਭ ਦੇ ਸੀ ਤੇ ਮੇਰਾ ਪ੍ਰਾਰਥ ਰੱਖਣਾ। ਦਰ ਕਰਦੇ ਪ੍ਰੀਤਵਾਨ ਭਾਈ ਜਸਪਾਲ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਸੰਗਰਾਂਦ ਦੇ ਦਿਹਾੜੇ ਤੇ ਸੱਚੇ ਪਾਤਸ਼ਾਹ ਜੀ ਲੰਗਰਾਂ ਵਾਸਤੇ ਦੇਗ ਵਾਸਤੇ ਰਸਤਾਂ ਹਾਜ਼ਰ ਕੀਤੀਆਂ ਹਨ। ਕਿਰਪਾ ਕਰਨੀ ਪਾਤਸ਼ਾਹ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਭਾਈ ਅਨੰਤ ਵੀਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਮਨ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੇ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਬਾਗ ਦੀ ਬਖਸ਼ਿਸ਼ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਭਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਨਾਲ ਨਾਲ ਜੋ ਅੱਜ ਮਹਾਨ ਸੂਰਬੀਰ ਯੋਧੇ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਕੋਟ ਕੋਟ ਵਾਰੀ ਪ੍ਰਣਾਮ ਹੈ। ਨਾਲ ਨਾਲ ਜੋ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਚੜਿਆ ਹੋਇਆ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ। ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਨਾਮ ਦੀਆਂ ਦਾਤਾਂ ਸਤਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ ਜੀ। ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਨਾਲ।

ਸਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਤੁਮ ਧਨ ਧਨੇ ਉਦਾਰ ਤਿਆਗੀ ਸਰਵਨਨ ਸੁਣੀਆਂ ਤਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬਿਪ ਸਦਾਮਾ ਤਿਨਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੀ ਚਾਰ ਪਦਾਰਥ ਦੇਤ ਨ ਬਾਰ ਸੋ ਕਹੋ ਟਲ ਗੁਰ ਸੇਵੀ ਹੈ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ

ਪੰਜਵਾ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ

ਰਾਖਹੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆ ਪੰਜਵਾਂ ਈਂਧਨ ਤੇ ਬੈਸੰਤਰ ਭਗ ਮਾਟੀ ਕੋ ਜਲ ਦਹਿ ਦਿਸ ਤਿਆਗ ਹੈ ਉਪਰ ਚਰਨ ਤਲੈ ਆਕਾਸ ਘਟਮੈ ਸਿੰਧ ਕੀ ਉਪਰ ਗਾਸ ਐਸਾ ਸਮਰੱਥ ਹਰ ਜੀਉ ਆਪ ਨਿਮਖ ਨ ਬਿਸਰੈ ਜੀ ਭਗਤਨ ਕੈ ਆਠ ਪਹਿਰ ਮਨਤਾ ਕੋ ਜਾਪ ਰਹਾਉ ਪ੍ਰਥਮੇ

ਬਿਨ ਬੱਕਰ ਫਿਰ ਫਿਰ ਉੱਠ ਲਾਗੈ ਸੰਤ ਸਭਾ ਮਿਲ ਕਰ ਹੋ ਬਖਿਆਨ ਸਿਮਰਤ ਸਾਸਤ ਵੇਦ ਪੁਰਾਨ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕਤਾ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭਿਰ ਨਾਹੀ ਆਨ ਬੀ ਆ ਰਹਾਉ ਪੁੱਤ ਕਲੱਤਰ ਲਖਮੀ ਦੀਸੈ ਇਨ ਮਹਿ ਕਿਛੂ ਨਾ ਸੰਗ ਲਿਆ ਬਿਖੈ ਠਗੌਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਬਿਗੂਤਾ ਗਰਭ ਜੋਨ ਮਹਿ ਕਿਰਤ ਪਿਆ

ਬਹੁਤ ਹਯਾ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਨਾਸੀ ਮਹਾ ਖਯਾ ਜਿਨਹਿ ਨਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਾਇਆ ਰਾਮ ਕਲੀ ਮਹੱਲਾ ਪੰਜਵਾਂ।

ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੇ ਮਸਤਕ ਰਾਖੇ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜੈ ਬਿਕਾਰ ਬਿਨਸੈ ਅਭਮਾਨ ਏਕ ਧਿਆਈਐ ਸਾਧ ਕਾ ਸੰਗ ਪਾਪ ਬਨਾਸੇ ਨਾਮ ਕਾ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਬ ਰਹਿਆ ਗੁਣਤਾਸ ਦਰਸ ਦੇਹੇ ਧਾਰੋ ਪ੍ਰਭ ਆਸ ਨਿਤ ਨਾਨਕ ਚਿਤਵੈ ਸਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਵਹੋ ਰਾਮ ਕੇ ਗੁਣ ਨੀ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੁਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵ ਜਲ ਉਤਰ ਸਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਨਾਸੇ ਰੋਗ ਕੂਰਾ ਰਹਾਉ ਏਕ ਅਰਧ ਹੋ ਸਾਚਾ ਸੋਏ ਜਾ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰਾ ਸਭ ਚਿੰਤ ਮਟਾਈ

ਆਦਿ ਨਰ ਨਰਹਿ ਨਮਸਕਾਰ ਜਲਨ ਥਲਨ ਬਸਦ ਗਗਨ ਏਕ ਏਕੰਕਾਰ ਰਹਾਉ ਹਰਨ ਧਰਨ ਪੁਨ ਪੁਨਹਿ ਕਰਨ ਨਹਿ ਗ੍ਰਹਿ ਨਿਰੰਹਾਰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੂ ਕਰਨ ਕੇਲ ਗੁਣ ਅਮੋਲ ਨਾਨਕ ਬਲਹਾਰੂ ਰਾਮ ਕਲੀ ਮਹੱਲਾ ਪੰਜਵਾਂ।

ਅਰਬ ਅਰਬ ਖਰਬ ਪੇਖ ਲੀਲਾ ਮਨ ਸਧਾਰ ਨਹਿ ਸੰਗ ਗਾਮਨੀ ਸੁਤ ਕਲਤੁਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ।

ਬੜ ਭਾਗੀ ਤਹਿ ਜਨ ਕਹੁ ਜਨ ਹੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕਹਿ ਫੁਨ ਬੈ ਕੁੰਟ ਸਧਾਵੈ ਅਜਾ ਮਲ ਕਹੁ ਅੰਤ ਕਾਲ ਮਹਿ ਨਾਰਾਇਣ ਸੁਧ ਆਈ ਜਾਗਤ ਕਹੁ ਜੋਗੀ ਸਰਬਾਂਛਤ ਸੋਗਤ ਛਿਨ ਮਹਿ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤਹਿ ਦੀਨਾ ਰਾਮ ਕਲੀ ਮਹੱਲਾ ਨੌਵਾਂ ਸਾਧੋ ਕੌਣ ਜੁਗਤ ਅਬ ਕੀਜੈ ਜਾਤੇ ਦੁਰਮਤ ਸਗਲ ਬਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮਹਿ ਉਰਜ ਰਹਿਓ ਹੈ ਬੂਝੈ ਨਹਿ ਕਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੈ ਪਦ ਨਿਰ

ਕਲ ਲਖਣ ਵਿਚਾਰ ਰਹਾਉ, ਕਿਤੇ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ। ਦਾਤਾ ਦਾਨ ਕਰੇ ਤਹਿ ਨਾਹੀ, ਮਹਿਲ ਉਸਾਰ ਨਾ ਬੈਠਾ। ਜੇ ਕੋ ਸਤ ਕਰੇ ਸੋ ਛੀਜੈ, ਤਪ ਕਰ ਤਪ ਨਾ ਹੋਈ। ਜੇ ਕੋ ਨਾਉ ਲਏ ਬਦਨਾਵੀ, ਕਲ ਕੇ ਲਖਣ ਏਈ। ਜਿਸ ਸਿੱਖਦਾਰੀ ਤਿਸੈ ਖੁਆਰੀ, ਚਾਕਰ ਕੇ ਹੇ ਡਰਨਾ। ਜਾਂ ਸਿੱਖਦਾਰ ਪਵੈ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ।

ਵੇਦ ਅਥਰਵਨ ਕਰਨੀ ਕੀਰਤ ਲਹਿਆਮ ਪਾਤ ਬਿਨ ਪੂਜਾ ਸਤ ਬਿਨ ਸੰਜਮ ਜਤ ਬਿਨ ਕਾਹੇ ਜਨੇਊ ਨਾਵੋ ਧੋਵੋ ਤਿਲਕ ਚੜਾਵੋ ਸੁਚ ਬਿਨ ਸੋਚ ਨਾ ਹੋਈ ਕਲ ਪ੍ਰਵਾਨ ਕਤੇਬ ਕਰਾਨ ਪੋਥੀ ਪੰਡਤ ਰਹੇ ਪੁਰਾਨ

ਫਿਰ ਉਹ ਲਾਮਾ ਮਿਲਿਆ ਤਾਹੀ ਰਾਮ ਕਲੀ ਮਹੱਲਾ ਪਹਿਲਾ ਜਗ ਪਰ ਬੋਧੈ ਮੜੀ ਵਧਾਵੈ ਆਸਨ ਤਿਆਗ ਕਾਹੀ ਸਚ ਪਾਵੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਔਧੂਤੀ ਨਾ ਸੰਸਾਰੀ।

ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਾਸਮ ਚੜਾਏ ਕਰਹਿ ਪਾਖੰਡ ਮਾਇਆ ਮੋਹੇ ਸਹਿ ਜਮ ਡੰਡ ਫੁਟੈ ਖਾਪਰ ਭੀਖ ਨ ਪਾਏ ਬੰਧਨ ਬਾਧਿਆ ਆਵੈ ਜਾਏ ਬਿੰਦ ਨ ਰਾਖੈ ਜਤੀ ਕਹਾਵਹਿ ਮਾਈ ਮਾਂਗਤ ਤ੍ਰੈ ਲੋ ਭਾਵਹਿ ਨਿਰਦਯਾ ਨਹੀਂ ਹੋਤ ਉਜਾਲਾ ਬੂੜਤ ਬੂਢੇ ਸਰਬ ਜੰਜਾਲਾ ਭੇਖ ਕਰੈ ਖਿੰਥਾ ਬਹੁ ਤਟੁਆ ਝੂਠੋ ਖੇਲ ਖੇਲੈ ਬਹੁ ਨਟੁਆ ਅੰਤਰ ਅਗਨ ਚਿੰਤਾ ਬਹੁ ਜਾਰੇ ਬਿਨ ਕਰਮਾ ਕੈ

ਕਰੇ ਸੋ ਹੋਗ ਜਾਤ ਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਤਰ ਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖਾਟ ਮਟ ਦੇਹੀ ਮਨ ਬਹਿ ਰਾਗੀ ਸੁਰਤ ਸ਼ਬਦ ਧੁਨ ਅੰਤਰ ਜਾਗੀ ਬਾਜੈ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਚਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈ ਰਹਾਉ ਮਾਇਆ ਮੋਹ ਬੇਬਰਜ ਸਮਾਏ ਸਤਿਗੁਰ ਭੇਟੈ ਮੇਲ ਮਿਲਾਏ ਨਾਮ ਰਤਨ ਨਿਰਮੋਲਕ ਹੀਰਾ ਚਿਤਰਾਤਾ ਮੇਰਾ ਮਨ ਧੀਰਾ ਹਉਮੈ ਮਮਤਾ ਰੋਗ ਨ ਲਾਗੈ ਰਾਮ ਭਗਤ ਜਮ ਕਾ ਭਉ ਭਾਗੈ ਜਮ ਜੰਦਾਰ ਨ ਲਾਗੈ ਮੋਹੇ ਨਿਰਮਲ ਨਾਮ ਹਿਰਦੈ ਹਰ ਸੋਹੇ ਸ਼ਬਦ ਵਿਚਾਰ ਭਏ ਨਿਰੰਕਾਰੀ ਗੁਰਮਤ ਜਾਗੇ ਦੁਰਮਤ ਪਰਹਾਰੀ ਅਨਦਨ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹੇ ਨਰਾਰੇ ਤਸਕਰ ਪੰਜ ਸ਼ਬਦ ਸੰਘਾਰੇ ਪਰ ਘਰ ਜਾਏ ਨ ਮਨ ਡੋਲਾਏ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਔਧੂਤਾ ਸਦ ਬੈਰਾਗੀ ਤਤ ਪੁਰਤਮ ਜਗ ਸੂਤਾ ਮਰ ਆਵੈ ਜਾਹੇ ਬਿਨ ਗੁਰ ਸ਼ਬਦ ਨ ਸੋਝੇ।

கர்மக்கும் ஆவ நான்கு சாட்சி சாச்ச சமாவ ராம கலி மஹல்லா பஹலா ஹட் நிகிரோ கர காயா சீஜ பரத தபன கார மன நை பீஜ ராம நாம சர அவர ந பூஜ குர சேவ மன ஹர ஜன சங்க கீஜ ஜம ஜந்தார் ஜோஹே நை சாக சர்பன் டஸ் நா சக ஹர கா ரஸ பீஜ ரஹாவ ਬਾਦ ਪੜੈ ਰਾਗੀ ਜਗ ਭੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੁਖ ਸਹੀਜੈ ਚਾੜਸ ਪਵਨ ਸੰਘਾਸਨ ਭੀਜੈ ਨਿਉਲੀ ਕਰਮ ਖੜ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ ਅੰਤਰ ਚੋਰ ਕਿਉਂ ਸਾਦਲ ਹੀਜੈ ਗੁਰਮੁਖ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨਹੀਂ ਸੋਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਸ ਕਾ ਕਹੁ ਦੀਜੈ ਅੰਨ ਨਾ ਖਾਹੇ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨਮੁਖ ਜਨਮ ਜਨਮ ਮਰੀਜੈ ਸਤਿਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ

ਨਾਮ ਬਿਸਾਰ ਪਚੈ ਅਭਮਾਨ। ਨਾਮ ਬਿਨਾ ਕਿਆ ਗਿਆਨ ਤੇ ਹਾਨ, ਗੁਰਮੁਖ ਪਾਵੈ ਦਰਗਹਿ ਮਾਨ। ਹਠ ਅਹੰਕਾਰ ਕਰੈ ਨਹੀਂ ਪਾਵੈ, ਪਾਠ ਪੜੈ ਲੇ ਲੋਕ ਸੁਣਾਵੈ। ਤੀਰਥ ਭਰਮਸ ਵਿਆਧ ਨ ਜਾਵੈ, ਨਾਮ ਬਿਨਾ ਕੈਸੇ ਸੁਖ ਪਾਵੈ। ਜਤਨ ਕਰੈ ਬਿੰਦ ਕਿਵੈ ਨਾ ਰਹਾਈ, ਮਨੁਆ ਡੋਲੈ ਨਰਕੇ ਪਾਈ। ਜਮ ਪੁਰ ਬਾਧੋ ਲਹਿ ਸਜਾਈ, ਬਿਨ ਨਾਵੈ ਜੀਉ ਜਲ ਬਲ ਜਾਈ। ਸਿਰ ਸਾਧਕ ਕੇਤੇ ਮਨ ਦੇਵਾ, ਹੱਠ ਨਿਗਰੈ ਨਾ ਤ੍ਰਿਪਤਾ ਵਹਿ ਭੇਵਾ। ਸ਼ਬਦ ਵਿਚਾਰ ਗਹ ਹੈ ਗੁਰ ਸੇਵਾ, ਮਨ ਤਨ ਨਿਰਮਲ ਅਭਮਾਨ ਅਭੇਵਾ। ਕਰਮ ਮਿਲੈ ਪਾਵੈ ਸਚ ਨਾਉ, ਤੁਮ ਸਰਨਾਗਤ ਰਹੋ ਸੁਭਾਉ। ਤੁਮ ਤੇ ਉਪਜਿਓ ਭਗਤੀ ਭਾਉ, ਜਪ ਜਪੋ ਗੁਰਮੁਖ ਹਰ ਨਾਉ। ਹਉਮੈ ਗਰਭ ਜਾਏ ਮਨ ਭੀਨੈ, ਝੂਠ ਨ ਪਾਪਸ ਪਾਖੰਡ ਕੀਨੈ। ਬਿਨ ਗੁਰ ਸ਼ਬਦ ਨਹੀਂ ਘਰ ਬਾਰ, ਨਾਨਕ ਗੁਰਮੁਖ ਤਤ ਵਿਚਾਰ।

ਨਾਮ ਬਸਾਰ ਭਵ ਜਲ ਪਇਆ। ਤਨ ਧਨ ਦੇਖਤ ਗਰਭ ਗਿਆ, ਕਨਕ ਕਾਮਨੀ ਸਿਉਂ ਹੇਤ ਵਧਾਏ, ਕਿ ਨਾਮ ਬਸਾਰੈ ਭਰਮ ਗਿਆ ਰਹਾਉ। ਜਾਤ ਸਤ ਸੰਜਮ ਸੀ ਨਰ ਰੱਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ। ਪੁੰਨ ਦਾਨ ਇਸ਼ਨਾਨ ਨਾ ਸੰਜਮ, ਸਾਰ ਸੰਗਤ ਬਿਨ ਬਾਦ ਜਯਾ। ਲਾਲ ਚਲਾ ਗਏ ਨਾਮ ਬਿਸਾਰਿਓ, ਆਵਤ ਜਾਤ ਜਾਵਤ ਆਵਤ ਜਾਵਤ ਜਨਮ ਗਯਮ। ਜਾਂ ਜਮ ਧਾਏ ਕੇਸ ਗਹਿ ਮਾਰੈ, ਸੁਰਤ ਨਹੀਂ ਮੁਖ ਕਾਲ ਗਯਾ। ਐਨ ਸੁਨਿੰਦਾ ਤਾਤ ਪਰਾਈ, ਹਿਰਦੈ ਨਾਮ ਨ ਸਰਬ ਦਯਾ।

ਗਲਤ ਗਯਮ ਐਤ ਉਤ ਮਾਇਆ ਦੇਖ ਪਸਾਰੀ ਮੋਹ ਮਾਇਆ ਕਹਿ ਮਗਨ ਭਇਆ ਕਰੈ ਬਿਕਾਰ ਬਿਥਾਰ ਕਨਹਿਰੇ ਸੁਰਤ ਸ਼ਬਦ ਬਿਨ ਭਰਮ ਪਯਮ ਹੋਮੈ ਰੋਗ ਮਹਾਂ ਦੁਖ ਲਾਗਾ ਗੁਰਮਤ ਲੇਵੋ ਰੋਗ ਗਯਾ ਸੁਖ ਸੰਪਤ ਕੋ ਆਵਤ ਦੇਖੈ ਸਾਗਤ ਮਨ ਅਭਮਾਨ ਭਇਆ ਜਿਸ ਕਾ ਇਹੋ ਤਨ ਧਨ ਸੋ ਪਿਰ ਲੇਵੈ ਅੰਸਰ ਅੰਤਰ ਸਹਿਸਾ ਦੁਖ ਪਿਆ ਅੰਤ ਕਾਲ ਕਿਛ ਸਾਥ ਨ ਚਾਲੈ ਜੋ ਦੀ ਸਹਿ ਸਭ ਤੇ ਸਹਿਮਯਾ ਆਦਿ ਪੁਰਖ ਅਪਰੰਪੁਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਿਆ ਮੂਹੇ ਕੋ ਰੋਵੈ ਕਿਸੈ ਸੁਣਾਵੈ ਭੈ ਸਾਗਰ ਅਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਗਤ ਜੰਜਾਲ ਪਰਾਲ ਪਿਆ ਜਾਂ ਆਏ ਤਾਂ ਤਨੈ ਪਠਾਏ ਚਾਲੈ ਤਨੈ ਬੁਲਾਏ ਲਿਆ ਜੋ ਕੁਛ ਕਰਨਾ ਸੋ ਕਰ ਰਹਿਆ ਬਖਸ਼ਣ ਹਾਰੈ ਬਖਸ਼ ਲਿਆ ਜਿਨ ਇਹ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਭਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਇਆ ਦੁੱਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੋਗ ਤੇ ਬਰਕਤ ਭਇਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਾਤ ਸਤ ਸੰਜਮ ਸਾਚ ਦਰੜਾਇਆ ਸਾਚ ਸ਼ਬਦ ਰਸ ਲੀਨਾ ਮੇਰਾ ਗੁਰਦਿਆਲ ਸਦਾ ਰੰਗ ਲੀਨਾ ਐਨਸ ਰਹਿ ਏਕ ਲਿਵ ਲਾਗੀ ਸਾਚੇ ਦੇਖ ਪਤੀਣਾ ਰਹਾਉ ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਨਾ ਜਤ ਸਤ ਬੰਧ ਕੁਪੀਨ ਭਰਪੁਰ ਲੀਨਾ ਜੇਬਾ ਰੰਗ ਰਸੀਨਾ ਸਤ ਬੰਧ ਕੁਪੀਨ ਭਰਪੁਰ ਲੀਨਾ ਜੇਬਾ ਰੰਗ ਰਸੀਨਾ ਮਿਲੈ ਗੁਰ ਸਾਚੇ ਜਿਨ ਰਚ ਰਚੇ ਕਿਰਤ ਵਿਚਾਰ ਪਤੀਨਾ ਏਕ ਮੈਂ ਸਰਬ ਸਰਬ ਮੈਂ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਈ ਦੀਪਕ ਤੇ ਦੀਪਕ ਪ੍ਰਗਾਸਿਆ ਤਿਰ ਭਾਵਨ ਜੋਤ ਦਿਖਾਈ ਸੱਚਾ ਤਖਤ ਸਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹਿ ਗਇਆ ਬੈਰਾਗੀ ਜੋਗੀ ਘੜ ਘੜ ਕਿੰਗਰੀ ਵਾਹੀ ਨਾਨਕ ਸਰਨ ਪ੍ਰਭੂ ਕੀ ਛੂਟੈ ਸਤਿਗੁਰ ਸਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਆਉ ਹਠ ਹਸਤ ਮੜੀ ਘਰ ਛਾਇਆ ਧਰਨ ਗਗਨ ਕਲ ਧਾਰੀ ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤੋ ਰਹਾਓ ਮਮਤਾ ਮਾਰ ਹੋਮੈ ਸੋ ਕਹਿ ਤਰ ਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰਾਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘੜ ਘੜ ਜੋਤ ਤੁਮਾਰੀ ਪਰਪੰਚ ਬੇਨ ਤਹੀ ਮਨ ਰਾਖਿਆ ਬ੍ਰਹਮ ਅਗਨ ਪਰ ਜਾਰੀ ਪੰਚ ਤਤ ਮਿਲ ਐਨ ਸਦੀਪਕ ਨਿਰਮਲ ਜੋਤ ਅਪਾਰੀ ਰਾਵ ਸਸ ਲੋਕੇ ਹੋ ਤਨ ਕਿੰਗਰੀ ਵਾਜੈ ਸ਼ਬਦ ਨਰਾਰੀ ਸਿਵ ਨਗਰੀ ਮਹਿ ਆਸਨ ਓਦੂ ਅਲਖ ਅਗਮ ਅਪਾਰੀ ਕਾਇਆ ਨਗਰੀ ਮਹਿ ਕਾਇਆ ਨਗਰੀ ਹੁਮਨ ਰਾਜਾ ਪੰਚ ਬਸੈ ਵਿਚਾਰੀ ਸ਼ਬਦ ਰਵੈ ਆਸਨ ਘਰ ਰਾਜਾ ਅਦਲ ਘਰੇ ਗੁਣਕਾਰੀ ਕਾਲ ਬਿਕਾਲ ਕਹੇ ਕਹਿ ਬਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਬਿਸਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੈ ਭਵਦਾਵ ਸਾਗਰ ਆਦਮ ਤਤ ਵਿਚਾਰੀ ਗੁਰਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਰਦਾਤਾ ਹੋਮੈ ਤ੍ਰਿਸਨਾ ਮਾਰੀ ਤ੍ਰੈ ਗੁਣ ਮੇਟੇ ਚੌਥੈ ਵਰਤੈ ਏਹਾ ਭਗਤ ਨਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮਰਾਰੀ ਮਨੁਆ ਅਸਤਰ ਸ਼ਬਦੇ ਰਾਤਾ ਏਹਾ ਕਰਨੀ ਸਾਰੀ ਬੇਰ ਬਾਦ ਨਾ ਪਾਖੰਡ ਔਧੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕੁਮਾਵੈ ਔਧੂ ਜਾਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਔਧੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਅਬਧੂ ਸ਼ਬਦ ਤਰੈ ਕੁਲ ਤਾਰੀ ਸ਼ਬਦ ਸੂਰ ਜੁਗਚਾਰੇ ਔਧੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਹਿਆ ਔਧੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਲਾਏ ਨਾਨਕ ਸਰਨ ਤੁਮਾਰੀ ਇਹ ਮਨ ਮਾਇਆ ਮੋਹਿਆ ਔਧੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ ਮਲੇ ਆਪੇ ਬਖਸ਼ੇ ਮੇਲ ਮਲਾਏ ਨਾਨਕ ਸਰਨ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

राग तनासरी बाणी भगत कबीर जी की एक ओंकार सतगुर प्रसाद

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ।

ਅਰਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸੁਮਰਾਸੁਆਮੀ ਸੋ ਕਿਉਂ ਮਨੋ ਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ

0: ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ

ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਤੀਜਾ

ਮਨਮੁਖ ਭੁਲੇ ਸਭ ਮਰੇ ਗਵਾਰ, ਭਵਜਲ ਡੂਬੇ ਨਾ ਉਰਵਾਰ ਨਾ ਪਾਰ।

ਸੱਚ ਸਾਚਾ ਸੱਚ ਆਪ ਦਿਰੜਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ, ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸੁ ਸਿਆਣਪਾਂ ਲਖ ਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸੱਚੇ ਆਰਾ ਹੋਈ ਹੈ ਕਿਵ ਕੂੜੇ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖੋਂ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ।

ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗਸਾਏ ਵੇ ਪ੍ਰਵਾਹੋ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ। ਫਿਰ ਕੇ ਅਗੈ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ, ਨਦਰੀ ਮੁਖ ਦੁਆਰ। ਨਾਨਕੇ ਵੈ ਜਾਣੀ ਆਏ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀ ਆਏ ਗੁਣੀ ਨਿਧਾਨ। ਗਾਵੀ ਆਏ ਸੁਣੀ ਆਏ, ਮਨ ਰੱਖੀ ਆਏ ਭਾਉ ਦੁੱਖ ਪਰ ਹਰ। ਸੁਖ ਘਰ ਲੈ ਜਾਏ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸਰ, ਗੁਰ ਗੋਰਖ, ਬ੍ਰਹਮਾ ਗੁਰ।

ਜੇ ਜੁਗ ਚਾਰੇ ਆਰ ਜਾ ਹੁਰਦ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੈ ਸੁਣਿਆ ਹੈ ਸਿੱਧ ਪੀਰ ਸੁਰਨਾਥ ਸੁਣਿਆ ਹੈ ਧਰਤ ਧਵਲੇ ਆਕਾਸ ਸੁਣਿਆ ਹੈ ਦੀਪ ਲੋ ਪਾਤਾਲ ਸੁਣਿਆ ਹੈ ਪੋਹੇ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਹੈ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਹੈ ਮੁਖ ਸਲਾਹਣ ਮੰਦ ਸੁਣਿਆ ਹੈ ਜੁਗ ਜੁਗ ਤਨ ਭੇਦ ਸੁਣਿਆ ਹੈ ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਹੈ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਦਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਹੈ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ

ਨਾਨਕ ਭਗਤਾ ਸਦਾ ਵਿਗਾਸ, ਸੁਨ ਆਏ ਦੂ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾਏ ਸੁਰਤ ਹੋਵੇ ਮਨ ਬੁੱਧ, ਮੰਨਾਏ ਸਗਲ ਭਵਨ ਕੀ ਸੁਧ, ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਉ ਪ੍ਰਗਟ ਜਾਏ, ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੁਨਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾਏ ਪਾਵੇ ਮੁਖ ਦੁਆਰ, ਮੰਨਾਏ ਪਰਵਾਰੇ ਸਾਧਾਰ, ਮੰਨਾਏ ਤਰੇ ਤਾਰੇ ਗੁਰਸਿੱਖ, ਮੰਨਾਏ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰ ਗਏ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੋਮਵਾਰ,

ਬੁਝਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤਬਲੇ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ

ਇਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਕ ਸਾਰ ਅਸੰਖ ਮੁਣ ਦਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ।

ਵਾਰ, ਜੋ ਤੁਦ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀ ਆਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ।

ਆਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਘੁਮੀ ਆਵੋ ਜਾਹੋ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਨ ਕਵਣ ਥਿਤ ਕਵਣ ਵਾਰ ਕਵਣ ਸੁਰੁਤੀ ਮਾਹੋ ਕਵਣ ਜੇ ਤੁਹ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ

ਚਾਰ ਕਿਤੇ ਖਬ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁਗ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਉਹ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾਂ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖ ਹੈ ਬਰਮੈ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਈਸ਼ਵਰ ਆਖ ਸਿੱਧ ਆਖ ਹੈ ਕਿਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੇਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਗਾ

ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀ ਅਨਾ, ਕੇਤੇ ਗਾਵਣ ਹਾਰੇ, ਗਾਵੇ ਤੁਹਨੋ ਪਾਉਣ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਹਿ ਚੇਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬਰਮਾ ਦੇਵੀ ਸੋਨ ਸਦਾ ਸੁਵਾਰੇ, ਗਾਵੇ ਹਿੰਦੇ ਉਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਤ ਪੜਨ ਰਖੀਸਰ।

ਪਾਵਨ ਰਤਨੇ ਉਪਾਏ ਤੇਰੇ ਅੜਸਠ ਤੀਰਥ ਨਾਲ ਗਾਵਹਿ ਜੋਤ ਮਹਾਮਲ ਸੂਰਾ ਗਾਵਹਿ ਖਾਣੀ ਚਾਰ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ

ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾ ਨਰਿੰਦ ਕੇਤੀਆਂ ਸੁਰਤੀ ਸਿਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜੇ ਆਨੰਦ

ਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨਿ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਸਭ ਕੋਏ ਕਿਉਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਹਾਈ ਕਹਿ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾਂ ਪੁਰਖਾਂ ਕੀਆਂ ਵਡਿਆਈ ਆ ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੇ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ।

ਦੁੱਖ ਉਤ ਭੁੱਖੇ ਖਾਏ ਚੱਲੀਏ ਦੁੱਖ ਸੋ ਕਿਉਂ ਵਿਸਰੇ ਮੇ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇਰਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗਾ ਗੁਣ ਹੋਰ ਨਾਹੀ ਕੋਏ ਨਾ ਕੋਹਾ ਨਾ ਕੋਹੇ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਖਸਮ ਵਸਾਰੇ ਤੇ ਕਮਜਾਤ ਨਾਨਕ ਨਾਵੇ ਬਾਸ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੁਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਅਰ ਕੀਰਤ ਮਰੀ ਰਹਿ ਰਾਸ ਰਹਾ ਹਰ ਜਨ ਕੇ ਵੱਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ

ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮਿ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਦ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ

ਸਿੱਖਿਆ ਨਾਨਕ ਜੰਤ ਵਿਚਾਰਾ। ਤੂੰ ਗੜ ਗੜੇ ਅੰਤਰ ਸਰਬ ਨਿਰੰਤਰ ਜੀ ਹਰ ਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰਣਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ। ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰਨ ਕੇ ਅਨੇਕੇ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸਾਥ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਰ ਜੇ ਵੜੇ ਅਵਰਣਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨੇਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ। ਤੂੰ ਆਪੇ ਕਰੇ ਸੋਈ ਤੁਧ ਆਪੇ ਸਿਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਨ ਹੋਈ।

ਚੁਬੈ ਦੁੱਖ ਪਾਵੈ, ਜਿਉ ਜਿਉ ਚੱਲੈ ਚੁਬੈ ਦੁੱਖ ਪਾਵੈ, ਜਮ ਕਾਲ ਸਹੇ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਨ ਹੈ, ਦੁੱਖ ਜਨ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਿਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ।

ਹਰ ਨਾਮੇ ਸੁਖ ਮੰਡਾ ਏਰਾ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹ, ਅੱਗੇ ਬਸਨ ਸੁਹੇਲਾ, ਔਦ ਕਟੇ ਦਿਨ ਸਰੈ ਨਾਰੇ, ਮਨ ਗੁਰ ਮਿਲਕਾ ਸੁਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸਹਿ ਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਹੋ ਰਸ ਕਥ ਕਥਾ ਤਿਨ ਜਾਨੀ, ਜਾਂ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵ ਸੁਖ ਸਹਿਜੇ ਬੋਰਨ ਆਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੇ, ਮੁਕੋ ਕਰ ਸੰਤਨ ਕੀ ਧੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੁੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪੇ ਆਵੇ ਚਾਓ, ਮਰ ਦੇਖ ਭੂਲਾ ਵਿਸਰੈ, ਤਰਾ ਚੇਤਨ ਆਵੇ ਨਾਓ, ਹਰ ਬਿਨ ਜੀਉ ਜਲ ਬਲ ਜਾਉ। ਮੈਂ ਆਪਣਾ ਗੁਰਪੂਛ ਦੇਖਿਆ, ਵਰਨਾ ਹੀ ਥਾਉ ਰਾਓ, ਧਰਤੀ ਤਾਂ ਹੀਰੇ ਲਾਲ ਜਲਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੇ ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤ ਨਾ ਆਵੇ ਨਾਓ, ਸਿੱਧ ਹੋਵਾਂ ਸਿੱਧ ਲਾਈ ਰਿਦੇ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ, ਸੁਲਤਾਨ ਹੋਵਾਂ ਮੇਲ ਲਸਕਰ ਤਖਤ ਰਾਖਾ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ, ਮਤ ਦੇਖ ਭੂਲਾ।

ਦਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆ ਉਹ ਚੰਦ ਸੂਰਜ ਦੋਏ ਗੁਫੇ ਨਾ ਦੇਖਾ ਸੁਪਨਾਏ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੇ ਔਂਕੇ ਵਡਿਆਖਾ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੇ ਕਰੇ ਤੁਮਾਇਰਾ।

ਭਾਉ ਮਸੂ ਤੋਟ ਨ ਆਵਹੀ ਲਿਖਣ ਪਾਉਣ ਚਲਾਉ ਭੀ ਤੇਰੀ ਕੀਮਤ ਨਾ ਪਵੇ ਓ ਕੇਵੜ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾੜ ਚਲਾਈਏ ਲਿਖੇ ਸੁਣ ਵੇਖਾਓ ਲਿਖੇ ਸਾਹ ਲਵਾਈਏ ਪੜ੍ਹੇ ਕੇ ਪੁੱਛਣ ਜਾਓ

ਘਟ ਨਾ ਆਖੇ ਕੋਏ। ਕੀਮਤ ਕਰੇ ਨਾ ਪਾਈਆ ਕਹਿ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੇਤੇ ਲੋ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆ ਸਿਓ ਕਿਆ ਰੀਸ। ਜਿੱਥੇ ਨੀਚ ਸੰਭਾਲੀਏ ਤਿੱਥੇ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲਭ ਕੁੱਤਾ ਕੂੜ ਚੂੜਾ ਠੱਗ ਖਾਧਾ ਮਰਦਾਰ ਪਰ ਨਿੰਦਾ ਪਰ ਮਲਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪਸ ਲਾਣਾ ਕਰ ਮੇਰੇ ਕਰਤਾਰ। ਬਾਬਾ ਬੋਲੀਏ ਪਤ ਹੋਏ ਉੱਤਮ ਸੇਦਾਰੀ ਉੱਤਮ ਕਹੀਏ ਨੀਚ ਕਰਮ ਬਹਿ ਰੋਏ ਰਹਾ। ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਏ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵੇ ਗੁੱਚਣਾ ਸੁਣ ਮੂਰਖ ਮਨ ਅਜਾਨ ਜੋ ਤਿਸ ਭਾਵੇ ਸੇ ਪਲੇ ਹੋਰ ਕਹਿ ਕਹਿਣ ਵਖਾਣ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਤਿੰਨ ਕਾ ਕਿਆ ਸਲਾਹਣਾ ਵਰਸਲਾਇਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾ ਆਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੌ ਫੀਰ ਆਖਣ ਕੋ ਦਰਬਾਰ ਨਾਨਕ ਸੱਚ ਏਕੋ ਸੱਚ ਜਾਨ ਜਿਤ ਸੇਵਾ ਸੁਖ ਪਾਈਏ ਤਰ ਦਰਗਹਿ ਤੇਰੀ ਦਰਗਹਿ ਚੱਲੇ ਮਾਨ ਰਾਵ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੇ ਵਖਾਣੇ ਜਿੱਤੜੇ ਹਉ ਤਿੰਨ ਬਲ ਹਾਰੇ ਜਾਉ ਤਾਂ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਧਨ ਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ।

ਪੁਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪੈਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪ੍ਰਵਾਨ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ

ਕਮਰ ਬਨ ਸੰਤੋਖਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ ਘੋੜੇ ਪਾਖਰ ਸੋਹਣੇ ਸਾਗਤ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਨ ਸਾਗ ਤੀਗ ਬੰਦ ਗੁਣ ਧਾਤ

ਹਰ ਧਿਆਨ ਨਿਹਾਲ, ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਥੋ, ਗੁਰ ਤੀਰਥ ਦਰਿਆਉ, ਜੇ ਤਿਸ ਭਾਵੇ ਉਜਲੀ

ਤਾ ਏਕੋ ਸੋਏ। ਜਿਸ ਕੇ ਜੀ ਪੁਰਾਣ ਹੈ ਮਨ ਵਸਿਆ ਸੁਖ ਹੋਏ। ਜਗ ਸੁਪਨਾ ਬਾਜੀ ਬਨੀ ਖਿਨ ਮੈ ਖੇਲ ਖਿਲਾਏ। ਸੰਜੋਗੀ ਮਲੇਕ ਸੇਵ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀ ਅਵਰਣਾ ਕਰਨਾ ਜਾਏ। ਗੁਰਮੁਖ ਵਸਤ ਵਸਾਈਏ ਸੱਚ ਵਖਰ ਸੱਚ ਰਾਸ। ਜਿੰਨੀ ਸੱਚ ਵਣਜਿਆ ਗੁਰਪੂਰੇ ਸਾਬਾਸ। ਜਿੰਨੀ ਸੱਚ ਵਣਜਿਆ ਗੁਰਪੂਰੇ ਸਾਬਾਸ। ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹੱਲ ਪਹਿਲਾ। ਧਾਤ ਮਿਲੇ ਫੁਣ ਧਾਤ ਕੋ ਸਿਬਤੀ ਸਿਬਤ ਸਮਾਏ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਸੱਚ ਮਿਲੇ ਸੰਤੋਖੀਆਂ ਹਰ ਜਾ ਪੇਕੇ ਭਾਏ। ਭਾਈ ਰੇ ਸੰਤ ਜਨਾ ਕੀ ਰੇ ਨ ਸੰਤ ਸਭਾ ਗੁਰ ਪਾਈਏ। ਮੁਗਤ ਪਦਾਰਥ ਧੇ ਨ ਰਾਮ ਉਚੋ ਥਾਨ ਸੁਹਾਵਣਾ। ਉਪਰ ਮਹਿਲ ਅਪਾਰ ਮੁਰਾਰ ਸੱਚ ਕਰਨੀ ਦੇ ਪਾਈਏ। ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ। ਆਤਮ ਰਾਮ ਵਿਚਾਰ ਤ੍ਰਿਪਤ ਕਰਮ ਕਮਾਈਏ। ਆਸਿਆਂ ਦੇ ਸਾਹੋਏ ਕਿਉਂ ਗੁਰਬਿਨ ਤਰੁਟੀ ਛੁੱਟ ਸੀ। ਸੱਚ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਛਾਣੀਏ। ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨਾ ਉਤਰੈ। ਬਿਨ

ਨਾਨਕ ਦੇਖ ਦਿਖਾਈਏ ਹਉ ਸਦ ਬਲਿਹਾਰੇ ਜਾਸ। ਸ੍ਰੀ ਰਾਗ ਮਹਲਾ ਪਹਿਲਾ। ਤ੍ਰਿਗ ਜੀਵਨ ਦੁਆਗਣੀ ਮੁੱਠੀ ਦੂਜੇ ਪਾਏ, ਕਲਰ ਕੇਰੀ ਕੰਧ ਜਿਉ ਐਨਸ ਕੇਰ ਢਹਿ ਪਾਏ।

ਪਰਲੇ ਸੱਚ ਪਾਈਏ ਗੁਰਮੁਖ ਸਦਾ ਨਰੋਦ ਸੱਚੀ ਕਾਰੇ ਸੱਚ ਮਿਲੇ ਗੁਰਮਤਿ ਪਰਲੇ ਪਾਏ ਨਰ ਨਾ ਨਰ ਜੰਮੇ ਸਾਚੀ ਕਾਰੇ ਸੱਚ ਮਿਲੇ ਗੁਰਮਤਿ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮਨੂਰ ਔਗਣ ਫਿਰ ਲਾਗੂ ਭਏ ਕੂਰ ਬਜਾਵੇ ਤੂਰ ਬਿਨ ਸਬਦੇ ਭਰਮਾਈਏ ਦੁਬਦਾ ਡੋਬੇ ਪੂਰ ਮਨ ਰੇ ਸਭ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ ਅਮਰ ਜਨਮੇ ਆਵੇ ਜਾਇਰਾ ਤਨ ਸੁੱਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ ਪਏ ਸੱਚ ਰਾਤੀ ਦੋਹਰੀ ਜੇਵਾ ਸੱਚ ਸੁਆਓ ਸੱਚੀ ਨਦਰ ਨਿਹਾਲੀਏ ਬੌੜ ਨਾ ਪਾਵੇ ਤਾਓ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਰੇ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਏ ਸਬਦ ਰਤੇ ਪਤ ਹੋਏ ਮਨ ਸਾਜ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ

ਉਜਲੇ ਪਾਛੇ ਹਰਿਓ ਅੰਗੂਰ, ਜਿਸ ਤੇ ਉਪਜੇ ਤਿਸ ਤੇ ਬਿਣਸੈ ਘਟ ਘਟ ਸੱਚ ਭਰਪੂਰ, ਆਪੇ ਮੇਲ ਮਿਲਾਵੇ ਸਾਚੇ ਮੈਲ ਅਧੂਰ, ਸਾਹੇ ਸਾਹੇ ਤੁਝ ਸਮਲਾ ਕਦੇ ਨਾ ਵਿਸਾਰਿਓ, ਜਿਉਂ ਜਿਉਂ ਸਾਹੇ

ਆਪ, ਹਰ ਜਪ ਜੀਰੇ ਛੁੱਟੀ ਐ ਗੁਰਮੁਖ ਚੀਨੇ ਆਪ। ਮਨ ਤਨ ਮਨ ਗੁਰ ਪੈ ਵੇਚਿਆ, ਮਨ ਦੀ ਆਸਰ ਨਾਲ ਤ੍ਰੈ ਭਵਨ ਖੋਜ ਟੰਡੋਲਿਆ, ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾਲਹੀ, ਲਿਖੈ ਸਾਸ ਗਰਾਸ ਅੰਤਰ।

ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕੇ ਤਾਰ ਮੋਇਆ ਜਿਤ ਘਰ ਜਾਈਏ ਤਿਤ ਜੀਵਨ ਦੇ ਅਮਰ ਮਾਰ ਅਨਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤਾਂ ਹੁਮੇ ਹੋਏ ਬਿਨਾਸ਼ ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੇ ਤਾਸ ਖੜਦਰ ਕੇ ਪਹਿਨਾਈਏ ਮੁਖਰ ਨਾਮ ਨਿਵਾਸ ਜੈ ਦੇਖਾ ਤੇ ਰਵ ਰਹੇ ਸਿਵ ਸਕਤੀ ਕਾ ਮੇਲ ਤ੍ਰੈਗੁਣ ਬਦੀ ਦੋਹਰੀ ਜਿਹਾ ਜੋ ਆਇਆ ਜਗ ਸੋ ਖੇਲ ਵਜੋਗੀ ਦੁੱਖ ਵਿੱਚ

ਮਿਲ ਭੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹਲਾ ਪਹਿਲਾ। ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੋਭਾਨ ਸਬਦ ਨਾ ਭੀਜੇ ਸਾਕਤਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਠ ਗਈ ਸਭਾ ਮਲੇਸ਼ ਕੀ ਕਰ ਕੂੜਾ ਪਸਾ ਡਾਂਕਾ ਵਾਜੇ ਫਤਿਹ ਕਾ ਨਿਰੰਕਾਰ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਅਵਤਾਰ ਜਗਮਾ ਜੋਤ ਬਰਾਜਨ ਅਬਚਲ ਨਗਰ ਮਜ਼ਾਰ ਸ੍ਰੀ ਸੱਚਖੰਡ ਕੇ ਦਰਬਾਰ ਲੋਕ ਮਹੱਲਾ ਪੰਜ ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕਿਤੋ ਮੈਂ ਨਿਰਗੁਣ ਯਾਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਗੁਰ ਸੱਜਣ ਮੇਰੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰੇ ਭਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਭਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਘਨ ਹਰ ਬੂੰਦ ਵਸੋ ਰੋਮਾ ਬਲ ਕੁਸਮ ਬਸੰਤ ਗਣਤ ਨਾ ਆਵੇ ਰਬ ਸਤ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕਬ ਜਨ ਭਲ ਉਨੇ ਜੋਗਾਵੇ ਰੁਦਰ ਧਿਆਨ ਗਿਆਨ ਸਤਗੁਰ ਕਬ ਜਨ ਭਲ ਉਨੇ ਜੋਗਾਵੇ ਭਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਧੰਨ ਧੰਨ ਰਾਮਦਾਸ ਜਿਨ ਸਰਿਆ ਤਨੇ ਸੁਆ ਪੂਰੀ ਹੋਈ ਕਰਾ ਮਾਤ ਆਪ ਸਿਜਣ ਹਾਰੇ ਧਾਰੇ ਸਿੱਖੀ ਅਤੇ ਸੰਗਤ ਪਾਰ ਬ੍ਰਹਮ ਕਰ ਨਮਸਕਾਰ ਅਟਲ ਅਥਾ ਅਤੋਲ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੇ ਤੂੰ ਸੇਵਿਆ ਭਾਉ ਕਰ ਸੇ ਦੁੱਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ ਧਨ ਸ ਤੇਰਾ ਥਾਨ ਸੱਚ ਤੇਰਾ ਪੈਸ਼ ਕਰ ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰੀ ਗੁਰ ਡਿੱਠਾ ਤਾ ਮਨ ਸਤਾਰੀ ਚਾਰੇ ਜਾਗੇ ਚੌਂ ਜੀ ਪੰਚਾਇਣ ਆਪੇ ਹੋਆ ਆਪਣੇ ਆਪ ਸਾਜਨ ਆਪੇ ਹੀ ਥੰਮ ਖਲੋ ਆਪੇ ਪੱਟੀ ਕਲਮੇ ਆਪ ਲਿਖਣ ਹਾਰਾ ਹੋ ਆਪੇ ਪੱਟੀ ਕਲਮੇ ਆਪ ਆਪ ਲਿਖਣ ਹਾਰਾ ਹੋ ਸਭ ਉਮਤ ਆਪਣ ਜਾਵਣੀ ਆਪੇ ਹੀ ਨਵਾਂ ਹੋ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇਸ਼ ਦੋ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵਿਸ਼ ਦਾ ਉਗਵਾਨ ਤੇ ਆਤਮਾ ਚੋ ਚੱਕੀ ਕੀਨੀ ਲੋ ਜਿਨੇ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋ ਦੂਣੀ ਚੌਣੀ ਕਰਾਵਾਂ ਸੱਚੇ ਕਾ ਸੱਚਾ ਟੋ ਚਾਰੇ ਜਾਗੇ ਚੌਂਜੀ ਪੰਚਾਇਣ ਆਪੇ ਹੋਆ ਚਾਚਰੀ ਸ਼ਾਨ ਗੋਬਿੰਦੇ ਮਕੰਦੇ ਉਦਾਰ ਅਪਾਰ ਹਰੀਆਂ ਕਰੀਆਂ

ਮਨ ਰੱਤਾ ਗੋਬਿੰਦ ਸਿੰਘ ਹਰ ਭੋਜਨ ਜੋ, ਮਨ ਰੱਤਾ ਗੋਬਿੰਦ ਸਿੰਘ ਸੱਚ ਭੋਜਨ ਜੋ, ਪ੍ਰੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਕੋ, ਰਾਜ ਮਿਲ ਖੁਸ਼ੀਆਂ ਕਹਾਣੀ ਚਾਹੇ ਮੁੱਖ ਨਾ ਮੋ, ਢਾਡੀ ਦਰ ਪ੍ਰਭ ਅੰਦਰ ਕਦੇ ਨਾ ਛੋੜੇ, ਨਾਨਕ ਮਨ ਤਨ ਚਾਹੋ ਇਹ ਨਿਤ ਪ੍ਰਭ ਕੋ ਲੋੜੇ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਊਚ ਭਗਵਾਨ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ ਹੈ, ਤੂੰ ਸਦਾ ਸਲਾਮਤ ਰਹਿਣ, ਤੂੰ ਠਾਕੁਰ ਊਚ ਭਗਵਾਨ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾ, ਧੰਨ ਗੁਰੂ ਨਾਨਕ, ਧੰਨ ਗੁਰੂ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ।

ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ। ਸਤਿਗੁਰ ਕਉ ਬਲ ਜਾਈਐ ਜਿਤ ਮਿਲੈ ਪਰਮ ਗਤ ਪਾਈਐ।

ਤੇਰਿਆਂ ਭਗਤਾਂ ਹਿਰਦੇ ਸਮਾਣੀਆ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੈ ਨਿਸਤਾਰ ਜੀਓ।

ਜਿਓ। ਹਉ ਸਤਿਗੁਰ ਵਿਟੋ ਘੁੰਮਾਇਆ, ਜਿਨ ਭਰਮ ਭੁੱਲਾ ਮਾਰਗ ਪਾਇਆ। ਨਦਰ ਕਰੇ ਜੇ ਆਪਣੀ, ਆਪੇ ਲਏ ਰੁਲਾਏ ਜਿਉ। ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੇ ਆਪ ਲੁਕਾਇਆ। ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤ ਧਰੀ ਕੁਰਤਾਰ ਜਿਉ। ਆਪੇ ਖਸਮ ਨਿਵਾਜਿਆ, ਜਿਉ ਪਿੰਡ ਦੇ ਸਾਜਿਆ।

ਪ੍ਰਭ ਆਪਣਾ ਬਿਰਦ ਸੁਮਾਰਿਆ, ਕੰਠ ਲਾਏ ਕਹਿ ਰੱਖੇ ਹੋਣ ਲੱਗੇ ਨਾ ਤੱਤੀ ਵਾਹੁ ਜੀਉ। ਮੈਂ ਮਨ ਤਨ ਪ੍ਰਭੂ ਧਿਆਏ ਆ, ਜੀਆ ਛੇੜਾ ਫਲ ਪਾਇਆ, ਜੀ ਛੇੜਾ ਫਲ ਪਾਇਆ, ਸਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨਾਉ ਜੀਉ। ਤੁਧੇ ਆਪੇ ਆਪਿਓ ਪਾਇਆ, ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੇ ਬੁਝਾਏ ਜੀਉ, ਗੁਰਪ੍ਰਸਾਦੀ ਪਾਇਆ, ਜਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਉ। ਗੋਪੀ ਨਹਿ ਗੋਵਾਲੀਆ, ਤੂੰ ਆਪੇ ਗੋਏ ਉਠਾਲੀਆ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸੁਵਾਰ ਜੀਉ। ਜਿਨ ਸਤਿਗੁਰ ਸਿਉ ਚਿ

0: ਦੇਵ ਨਾ ਕਉ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ ਤੇ ਜੇਵੜੀ ਵਰਣਾ ਕੋਏ ਜੀਓ ਰਹਾਉ। ਗੁਸਾਈ ਮਿੰਡਾ ਠਡਾਮ ਅਬੈ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਦ ਜਿਹਾ ਨਾਹੀ ਕੋਏ ਜੀਓ। ਤੇਰੇ ਹੁਕਮੈ ਸਾਵਣ ਆਇਆ, ਮੈਂ ਸਤ ਕਾ ਹੱਲ ਜੁਆਇਆ, ਨਾਉ ਬੀਜਣ ਲੱਗਾ ਆਸ ਕਰ,
1: ਹਰ ਬੋਹਲ ਬਖਸ਼ ਜਮਾਏ ਜੀਓ। ਹਉ ਗੁਰ ਮਿਲ ਇੱਕ ਪਛਾਣ ਦਾ, ਦੁਇ ਕਾਗਲ ਚਿਤ ਨ ਜਾਣਦਾ, ਹਰ ਇੱਕ ਦੇ ਕਾਰੇ ਲਾਇਨ, ਜੋ ਪਾਵੈ ਤਵੇ ਨਿਭਾਹੇ ਜੀਓ। ਤੁਸੀਂ ਭੋਗੋ ਹੋ, ਪੁੰਚ ਹੋ, ਭਾਈ ਹੋ, ਗੁਰ ਦੀਵਾਨ ਕਵਾਏ ਪਹਿਨਾਇਓ। ਹੋਆ ਹੋ ਹੋ ਹੋਆ ਮਾਹਰ ਪਿੰਡ ਦਾ ਬਨ ਆਂਦੇ ਪੰਜ ਸ੍ਰੀਕ ਜੀਓ। ਹੋ ਆਇਆ ਸਾਮ ਮੈਂ ਤੇ ਹੰਡਿਆ, ਪੰਜ ਕਿਰਸਾਨ ਮਜੇਰੇ ਮੈਂ ਹੰਡਿਆ, ਕੰਨ ਕੋਈ ਕੱਢ ਨਾ ਹੰਗਾਈ, ਨਾਨਕ ਬੁੱਠਾ ਘੁੱਗ ਗਿਰਾਓ ਜੀਓ। ਹਉ ਵਾਰੀ ਕੁੰਮਾ ਜਾਵਦਾ ਇੱਕ ਸਾਹਾ, ਤੁਤ ਆਇੰਦਾ ਉਜੜ ਥੇ ਵਸਾਇਓ। ਹੁ ਤੁਦ ਵਿੱਟੋਂ ਕੁਰਬਾਨ ਜੀਓ, ਹਰੇ ਠਹਿ ਨਿਤ ਧਿਆਇੰਦਾ, ਮਨ ਚਿੰਦੇ ਸੋ ਪਲ ਪਾਇੰਦਾ, ਸਭੇ ਕਾਇ ਸਵਾਰਨ ਲਾਇ ਹਨ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭ ਧੰਦੜਾ, ਗੁਸਾਈ ਸੇ ਵੀ ਸਚੜਾ, ਹੋ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ। ਮੈਂ ਸੁਖੀ ਹੋ ਸੁਖ ਪਾਇਆ, ਗੁਰੂ ਅੰਤਰ ਸ਼ਬਦ ਵਸਾਇਆ, ਸਤਿਗੁਰੂ ਪੁਰਖ ਵੇਖਾ ਲਿਆ, ਮਸ ਧਰ ਕੇ ਹੱਥ ਜੀਓ। ਮੈਂ ਬਦੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲ ਕੇ, ਪੈਰ ਧੋਵਾ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜੀਓ। ਸੁਣ ਗੱਲਾਂ ਗੁਰ ਪਿਆਇਆ, ਨਾਨਕ ਨਾਮ ਦਾਨ ਇਸਨਾਨ ਦੜਾਇਆ, ਸਭ ਮੁਕਤ ਹੋਆ ਸਹਿ ਸਰੜਾ, ਨਾਨਕ ਸੱਚੀ ਬੇੜੀ ਚਾੜ ਜੀਓ। ਸਭ ਸਿਸ਼ਟ ਸਿਵੇ ਦਿਨ ਰਾਤ ਜੀਓ, ਦੇ ਕੰਨ ਸੁਣ ਵਰਦਾ ਜੀਓ, ਠੋਕ ਵਜਾਏ ਸਭ ਡਿੱਠਿਆ, ਤੁਸੀਂ ਆਪੇ ਲੈਨ ਛਡਾਏ ਜੀਓ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉੱਠਿਆ, ਇਹੋ ਹੋਆ ਹਲੀਮੀ ਰਾਜ ਜੀਓ। ਚਿਮ ਚਿਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ, ਬਹੁ ਮਾਣਕਿਆ ਤੁਧੇ ਉਪਰੇ ਤੂੰ ਆਪੇ ਪਾਏ ਥਾਏ ਜੀਓ। ਤੇਰਿਆ ਭਗਤਾਂ ਭੁੱਖ ਸਦ ਤੇਰੀ ਆ, ਹਰ ਲੋਚਾ ਪੂਰਨ ਮੇਰੀ ਆ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਿਓ ਮਿਲਾਏ ਜੀਓ। ਤੂੰ ਜੇਵੜੇ ਵਰਨਾ ਭਾਲਿਆ, ਤੂੰ ਦੀਪ ਲੋ ਪਾਏ ਆਲਿਆ, ਤੂੰ ਥਾਂ ਥਨੰਤਰ ਰਵ ਰਿਹਾ, ਨਾਨਕ ਭਗਤਾਂ ਸੱਚ ਆਧਾਰ ਜੀਓ। ਹੋ ਗੁਸਾਈ ਦਾ ਪੈਰਵਾਨੜਾ, ਮੈਂ ਗੁਰਮਰੇ ਉੱਚ ਦਮਲੜਾ, ਸਭ ਹੋਈ ਛਿੰਜ ਇਕੱਠਿਆ, ਦੋਏ ਬੈਠਾ ਵੇਖੇ ਆਪ ਜੀਓ। ਵਾਤ ਵਜਨ ਟਮਕ ਭੇਰੀਆ, ਮਲ ਲੱਥੇ ਲੈਂਦੇ ਫੇਰੀਆਂ, ਨਹਿਤੇ ਪੰਜਵਾਨ ਮੈਂ ਗੁਰ ਥਾਪੇ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ ਘਰ, ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ।

ਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸਿਓਂ ਲਾਇਆ ਹੇਤ ਕਹ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੇ ਲੁਣਿਆ ਖੇਤ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪੈਰੇ ਰਹਿਣ ਕੇ ਬਣਦਾ ਰਿਹਾ ਮਿੱਤਰ ਬਾਲਕ ਬੁੱਧ ਅਚੇਤ ਖੀਰ ਪੀਏ ਖੇ ਲਾਈਏ ਬਣਦਾ ਰਿਹਾ ਮਿੱਤਰ ਮਾਤ ਪਿਤਾ ਸੁਤ ਹੇਤ।

ਪਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜਾ ਹਿਤ ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁਟੈ ਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਪਰ ਜੋ ਬਿਨ ਮੈਂ ਮਤ ਅਨਸਕਾਮ ਵਿਆਪਿਆ ਬਣਜਾਰਿਆ ਮਿੱਤਰਾ ਅੰਦਲੇ ਨਾਮ ਨਾ ਚਿੱਤ ਰਾਮ ਨਾਮ ਕੜੇ ਅੰਤਰ ਨਾਏ ਉਰ ਜਾਣ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਏ ਜਨਮ ਮਰੋ ਗਏ ਝੂਠੇ ਤੀਰਥ ਵਰਤ ਸੋ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਾਰਾ ਦੁਬਦਾ ਵਿਆਪੈ ਦੂਜਾ ਤੀਜੇ ਪੈਰੇ ਰਹਿਣ ਕੇ ਬਣਜਾਰਿਆ ਮਿੱਤਰਾ ਸਾਰ ਹੰਸੋ ਲਥੜੇ ਆਏ ਜੋ ਬਿਨ ਘਟੈ ਜਰਵਾ ਜਿਣੈ ਵਣ ਜਾ ਰਹੇ ਮਿੱਤਰਾ ਘਟੈ ਜਨ ਜਾਏ ਅੰਤਕਾਲ ਪਛਤਾਸੀ ਅੰਦਲੇ ਜਾ ਜੰਮ ਪਕੜ ਚਲਾਇਆ ਸਭ ਕਿਸੇ ਆਪਣਾ ਘਰ ਘਰ ਰੱਖਿਆ ਖਿਨ ਮੈਂ ਭਇਆ ਪਰਾਇਆ ਬਦਵਿਸਰ ਜੀ ਗਾਈ ਸਿਆਣਪ ਕਰੇ ਆਓ ਗਣ ਪਛਤਾਏ ਕਉ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤੋ ਲਿਵਲਾਏ ਚੌਥੇ ਪੈਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਬਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਾ ਦਿਸੈ ਬਣਜਾਰਿਆ ਮਿੱਤਰਾ ਕੰਨੇ ਸੁਣਾਏ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀ ਰਾਇ ਪਰਾਖੋ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੇ ਮਨਮੁਖ ਆਵਣ ਜਾਣਾ ਖੜ ਪੱਕੀ ਕੁੜ ਭੱਜੇ ਫਿਨ ਸੇ ਆਏ ਚਲੇ ਕਿਆ ਮਾਣ ਕਉ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਉੜਕਾਇਆ ਤਨ ਸਾਹਿਆ ਬਣਜਾਰਿਆ ਮਿੱਤਰਾ ਜਲ ਜਵਾਣਾ ਕੰਨ ਇਕ ਰਤੀ ਗੁਣ ਨ ਸਮਾਣਿਆ ਬਣਜਾਰਿਆ ਮਿੱਤਰਾ ਅਵਗੁਣ ਖੜ ਸੁਨਬੰਨ ਗੁਣ ਸੰਜਮ ਜਾਵੇ ਝੋਟ ਨਾ ਖਾਵੇ ਨਾ ਤੇ ਜੰਮਣ ਮਰਣਾ ਕਾਲ ਜਲ ਜਮ ਜੋ ਹੇ ਨਾ ਸਾਖੈ ਭਾਇ ਭਗਤ ਭੈ ਤਰਨਾ ਪਸ ਤੀ ਜਾਵੇ ਸਹਿ ਸਮਾਵੇ ਸੋਲੇ ਦੁਖ ਮਿਟਾਵੇ

ਹਰ ਹਰ ਨਾਮ ਜਪੇ ਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸ ਪਿਤਾ ਮਾਤ ਥੀਵਿਆ

ਪਾਰ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗੱਲ ਲਾਏ ਲਾਭੇ ਮਾਤ ਪਿਤਾ ਸਤਿਗੁਰ ਸੇਤੇ ਮਨ ਜਾਣੇ ਖੱਟ ਖਵਾਏ ਜੋ ਦੇਵੈ ਤਿਸ ਨ ਜਾਣੇ ਮੁੰਡਾ ਦਿੱਤੇ ਨੋ ਲਬਟਾਏ

ਤਾਏ ਤਰੁਮ ਅਸਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵੜ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਪਾਇੰਦਾ ਹਰ ਆਪੇ ਦੇ ਬਾਲੇ ਹਰ ਆਪੇ ਪਰਮ ਬੁਲਾਇੰਦਾ ਹਰ ਆਪੇ ਮਾਤ ਦੇ ਗੁਰਮੁਖਾ ਮਨ ਪ੍ਰਕਾਸ਼ ਸੇ ਵਿਰਲੇ ਕੇ ਕਹਿ ਓਮ ਬਲਿਆਰੀ ਤਿਨ ਕਉ ਜਨ ਹਰ ਪਾਇਆ ਗੁਰਮਤੈ ਜਨ ਨਾਨਕ ਕਮਲ ਪ੍ਰਕਾਸ਼ਿਆ ਮਨ ਹਰ ਹਰ ਉਠੜਾ ਹੇ ਮਨ ਹਰ ਹਰ ਜਪਨ ਕਰੇ ਹਰ ਗੁਰੂ ਸਰਣਾਈ ਪਦ ਪੋ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉਂ ਪਾਇਆ ਕਿਰਤ ਭਰਤ ਗੁਰਪੁਰਾ ਸਤਿਗੁਰੁ ਭੇਟਿਆ ਹਰ ਆਏ ਵਸੈ ਮਨ ਚਿੱਤ ਮੈਂ ਤਰ ਨਾਮ ਧਰ ਨਾਮ ਤੇ ਗਤ ਪਤ ਮੈਂ ਹਰ ਨਾਮ ਸਾਹ ਹਰ ਨਾਮ ਜਤ ਪਤ ਜਨ ਨਾਨਕ ਨਾਮ ਸਿਆਇਆ ਰੰਗ ਰਚੜਾ ਹਰ ਰੰਗ ਰਤ ਹਰ ਤਿਆਗ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤ ਪਤ ਰਾਹੁ ਜਿਨ ਕੋ ਪੂਰਵ ਲਿਖਿਆ ਸਿਆਏ ਮਿਲੇ ਗੁਰੂ ਪਾਸ ਸੇਵਕ ਪਾਏ ਬਣਜਾਰਿਆ ਮਿਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਵਣਜ ਵਾਪਾਰੀਆ ਜਨ ਵਖਰ ਲਦੇੜਾ ਹਰ ਰਾਸ ਗੁਰਮੁਖਾਂ ਦਰ ਮੁਖ ਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਨ

ਹੋਏ ਸੋ ਦੇਖੇ ਬਿਨ ਪ੍ਰੀਤਨਾ ਉਪਜਾਏ ਅੰਦਾ ਕਿਆ ਕਰੇ ਨਾਨੇ ਦਿਨ ਅੱਖੀ ਲੀਤਿਆ ਸੋਈ ਸੱਚਾ ਦੇ ਪੌੜੀ ਹਰਿ

ਆਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇ ਹੋ ਤੁਸੀਂ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ ਪੌੜਿਤ ਦੇ ਆਪੇ ਧਰਤੀ ਸਾਜੀਏ ਚੰਦ ਸੂਰਜ ਦੁਇ ਦੀਵੇ ਦਸ ਚਾਰ ਹੱਟ ਤੁਧ ਸਾਜਿਆ ਵਪਾਰ ਕਰੀ ਵੈ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਪਿਉ ਥੀ ਵੈ ਤਿਨ ਦਮ ਕਾਲ ਨੰਨ ਵਿਆਪੈ ਜਿਨ ਸੱਚ ਅੰਮ੍ਰਿਤ ਪੀਵੈ ਹੋਏ ਆਪ ਛੁਟੇ ਪਰਿਵਾਰ ਸਿਉ ਤਿਨ ਪਿੱਛੇ ਸਭ ਜਗਤ ਛੂਟੀ ਵੈ ਸੁਰੁਖ ਮਹੱਲਾ ਪਹਿਲਾ ਕੁਦਰਤ ਕਰ ਕੇ ਵਸਿਆ ਸੋਏ ਵਖਤ ਵਿਚਾਰੇ ਸੁਵਿੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੇ ਸੁਰੀਅਤ ਕਰੇ ਵਿਚਾਰ ਬਿਨ ਬੁਝੇ ਕੈਸੇ ਭਾਵੇਂ ਪਾਰ ਸਿਦਕ ਕਰ ਸਿਜਦਾ ਮਨ ਕਰ ਮਖ ਸੂਦ ਜੇ ਤਿਰ ਦੇਖਾ ਤੇ ਤਿਰ ਮੌਜੂਦ ਮਹੱਲਾ ਤੀਜਾ ਗੁਰਸਭਾ ਏਵ ਨਾ ਪਾਈਏ ਜੇ ਨੇੜੇ ਨਾ ਦੂਰ ਨਾਨਕ ਸਤਿਗੁਰੁ ਤਾਂ ਮਿਲੇ ਜਾ ਮਨ ਰਹੇ ਹਾ ਦੂਰ ਪੌੜੀ ਸਵ ਦੀਪ ਸਵਤ ਸਾਗਰਾ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੋਂ ਦਿੱਤਿਆ ਮੈਂ ਜੇ ਜੰਤ ਹਰ ਸਾਰੰਗ ਪਾਣਾ ਜੋ ਗੁਰਮੁਖਰ ਰਾਤ ਦੇ ਤਿਨੋ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰਚੋ ਜੋ ਵਿੰਡਾਣਾ ਸ਼ਰੋਕ ਮਹੱਲਾ ਤੀਜਾ ਕਲਵ ਮਸਾਜਨੀ ਕਿਆ ਸਦਾ ਇਹ ਹਿਰਦੇ ਹੀ ਲਿਖ ਲੇਹੋ ਸਦਾ ਸਾਹਿਬ ਕੇ ਰੰਗ ਰਹਿ ਕਬ ਨ ਤੂਟ ਸਨੇਹੋ

ਪਲੇ ਵਲਾਏ ਨਾਨਕ ਸਭ ਦੇ ਸਾਥੈ ਕਰਮੇ ਪੱਲੇ ਪਾਏ ਪੌੜਿਆਰੇ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ ਜੋ ਕਿਸੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਗ ਸੇਤ ਤੂੰ ਸੱਚਾ ਆਪਣੇ ਆਪ ਸੱਚ ਤਾਂ ਡਰੀਏ ਖੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸ਼ਲੋਕ ਮਹੱਲਾ ਪੰਜਵਾਂ।

ਰਾਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਗੁਣ ਨਾਮੇ ਕੋ ਥਿਰ ਨਾਈ ਪੜ ਪੜੋਏ ਕੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਣਿਆ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੈ ਕਾਇਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੇਜਾ ਹਾਂ ਕਰਤੇ ਸਭ ਮੋਏ ਸਾਂਭ ਪਾਓ ਕਿਸਾਏ ਨਾਲ

ਪੁਰੀਆ ਮਨੁੱਖ ਸਦਾ ਕਾਲੀਆਂ ਬਾਰ ਚਿਟੋਆ ਸਕਰਤ ਨਾੜਿਆ ਜੋ ਸੇਵੇ ਦਰ ਖੜੀਆਂ ਨਾਲ ਖਸਮੇ ਰਥੀਆਂ ਮਨ ਸੁਖ ਰਲੀਆ ਹੁੰਦੇ ਤਾਣ ਨਿਤਾਣੀਆਂ ਰਹਿ ਨਿਮਾਨਣੀਆ ਨਾਲੇ ਜਨਮ ਸਕਾਰਤਾ ਜੇ ਤਿੰਨ ਕਹਿ ਸੰਗ ਮਿਲਾ ਪੌੜੀ।

ਥਾਂ ਵਿੱਚ ਗੁਲਾ ਲੈ। ਤੂੰ ਆਪੇ ਮੁਕਤ ਕਰਾਇੰਦਾ ਇੱਕ ਨਿਮਕ ਘੜੀ ਕਰ ਖਿਆਲ, ਹਰ ਤੋਂ ਬਾਹਰ ਕਿਛ ਨਹੀਂ ਗੁਰਸਬ ਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਤਰ ਧੋਖਾ ਨੀਂਦ ਨਾ ਸੋਵੇ। ਜੇ ਤਨ ਖਸਮੇ ਚਲੈ ਰਜਾਈ, ਦਰ ਕਰ ਸੋਭਾ ਮੈਲ ਬੁਲਾਈ, ਨਾਨਕ ਕਰਮੀਏ ਮਤ ਪਾਈ। ਗੁਰਪ੍ਰਸਾਦਿ ਸਚ ਸਮਾਈ, ਮਹੱਲਾ ਤੀਜਾ। ਮਨਮੁਖ ਨਾਮ ਵਿਹੁਣਿਆ ਰੰਗ ਸੁਮੈ, ਦੇਖ ਨਾ ਭੁੱਲ ਇਸਦਾ ਰੰਗ ਦਿਨ, ਥੋੜਿਆ ਛੋਛਾ ਇਸਦਾ ਮੁੱਲ, ਦੂਜੇ ਲੱਗੇ ਪਛਮ ਹੋਏ ਮੂਰਖ ਅੰਧ ਗਿਆ ਗਵਾਰ। ਵਿੱਚ ਅੰਦਰ ਕੀਟ ਸੇ ਪੈ ਪਚੈ, ਵਾਰੋ ਵਾਰ ਨਾਨਕ ਨਾਮ ਰਤ ਸੇ ਰੰਗੁਲੇ ਗੁਰ ਕੈ ਸਹਿ ਸੁਭਾਇ। ਭਗਤੀ ਰੰਗ ਨਾ ਉਤਰੇ ਸਜ ਰਹਿ ਸੁਮਾਏ, ਪੌੜੀ ਸ੍ਰਿਸ਼ਟ ਪਾਈ ਸਭ ਤੁਰੇ ਆਪੇ ਦੇ ਸੁਭਾਹਿਆ। ਇੱਕ ਵੱਲ ਛਲ ਕਰਕੇ ਖਾਵ ਦੇ ਮੋਹੇ, ਕੂੜ ਕੋ ਸਤ ਦਿਨ ਢਾਇਆ, ਤੁਰੇ ਆਪੇ ਭਾਵੇ ਸੁਖ ਰਹਿ।

ਪਾਸ ਸੱਚ ਸੱਚ ਕਮਾਉਣ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾਸਿਤ ਕਰੇ ਅਰਦਾਸ ਸੱਚਾਏ ਸ਼ਬਦ ਸ ਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਨੇ ਮਾਇ ਬਿਨ ਨਾਮ ਤ੍ਰਿਗ ਜੀਵਾਸ ਗੁਰਮਤਿ ਨਾ ਉਪਾਈ ਆਏ ਮਨਮੁਖ ਮੋਹ ਵਿਨਾਸ ਜਿਉ ਪਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਤੂੰ ਵਾਸ ਮੰਗਦੇ ਨਿਤ ਨਾ ਕਰ ਅਰਦਾਸ ਜਿਸ ਤੂੰ ਦਹਿ ਤਿਸ ਸਭ ਕਿਸ ਮਿਲੇ ਕਿੰਨਾ ਦੂਰ ਹੈ ਪਾਸ ਤੁਤ ਬਾਜੋ ਥਕ ਕੋ ਨਹੀਂ ਜਿਸ ਪਾਸੋਂ ਮੰਗੀ ਹੈ ਮਨ ਵੇਖੋ ਕੋ ਨਿਰਦਾਸ ਸਭ ਤੁਦੇ ਨੂੰ ਸਲਾਂਦੇ ਦਰ ਗੁਰਮੁਖਾਂ ਨੂੰ ਸਾ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਤ ਪੜਪੜ ਉੱਚਾ ਕੁਗਦਾ ਮਾਇਆ ਮੋ ਪਿਆਰ ਅੰਤਰ ਬ੍ਰਹਮ ਨਾਸ ਨਹੀ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਬੋਧ ਦਾਨਾ ਬੁਜੇ ਵਿਚਾਰ ਬਿਰਥਾ ਜਨਮ ਗਵਾਇਆ ਅਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿਨੇ ਸਗੁਰ ਸੇਵਿਆ ਤਿੰਨ ਨਾ ਪਾਇਆ ਬੁਜੋ ਕਰ ਵਿਚਾਰ ਸਦਾ ਸ਼ਾਂ ਸੁਖ ਮਨ ਵਸੇ ਚੁੱਕਿਆ ਕੁੱਖ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸਭ ਦ੍ਰਿਤੇ ਸਹਿ ਮੁਕਤ ਹੈ ਹਰ ਜੋ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਭ ਲੈ ਗੁਰਮੁਖ ਪਾਵੇ ਥਾਇ ਜੇ ਸਰ ਮਨ ਪਾਵੇ ਤਿਸ ਗੁਰਮਿਲੈ ਸੋ ਹਰ ਨਾਮ ਧਿਆਏ ਗੁਰਸਬਦੀ ਹਰ ਪਾਈਏ ਹਰ ਹਰ ਹਰ ਪਾਰ ਨੰਘਾਏ ਮਨ ਹਠਕਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੁਖ ਰਜਸ ਲੈ ਹਰ ਲਾਇ ਸੁਖ ਮਹਲਾ ਤੀਜਾ ਨਾਨਕ ਸਸੁਰਾ ਵਰਿਆਮ ਜਨਮ ਵਿੱਚ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਿਆ ਸਲਾਇ ਜਨਮ ਸਵਾਰਿਆ ਆਪ ਹੋਆ ਸਦਾ ਮੇ ਮੁਕਤ ਸਭ ਕੁਲ ਨਿਸਾਰਿਆ ਸੋ ਹੁਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭ ਵਰਤੈ ਹੁਕਮ ਜਾਂ ਕਰੇ ਵਿਚਾਰਿਆ ਆਪਾਂ ਦੂਜੇ ਲਾ ਖਸਮ ਵਿਚਾਰਿਆ ਨਾਨਕ ਬਿਨ ਨਾਮ ਸਭ ਦੁੱਖ ਸੁਖ ਵਿਚਾਰਿਆ ਮਹਲਾ ਤੀਜਾ ਗੁਰਪੁਰੇ ਹਰ ਨਾਮ ਦ੍ਰਿੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਇ ਕਰ ਚਾਨਣ ਮਗ ਦਿਖਾਇਆ ਹਮੇ ਮਾਰੇ ਕਿਲਵ ਲਾਗੇ ਅੰਤਰ ਨਾ ਵਸਾਇਆ ਗੁਰਮਤਿ ਜਮ ਜੋ ਇਹਨਾਂ ਸਾਕੇ ਸਾਚੇ ਨਾਮ ਸਮਾਇਆ ਸਵੇ ਆਪੇ ਆਪ ਵਰਤੈ ਕਰਤਾ ਜੋ ਪਾਵੇ ਸੋ ਨਾ ਲਾਇਆ ਜਨ ਨਾਨਕ ਨਾਮ ਲਾਇ ਤਾਂ ਜੀਵਿਆ ਬਿਨ ਨਾਮ ਖਿੰਨ ਖਿੰਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀਵਾਣੀ ਮਿਲਿਆ ਜਿਥੇ ਹੋਏ ਜਾਏ ਤਿਥੇ ਹੋਏ ਸਰ ਸੁਰਖਰੂਸ ਕੈ ਮੋਹ ਡਿੱਠੇ ਸਭ ਪਾਪੀ ਦਰਿਆ ਉਸ ਅੰਤਰ ਨਾਮ ਨਿਧਾਨ ਨਮ ਪਰਵਰਿਆ ਨਾ ਪੂਜੇ ਨਾ ਮੰਨੀ ਹੈ ਨਾ ਕਿਲਵਿਖ ਸਭ ਹਿਰਿਆ ਜਿਨੇ ਨਾਮ ਜੈਕ ਮਨ ਜਿਤ ਸੋ ਅਸਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦੇ ਪੂਜਿਆ ਗੁਰ ਕੇ ਸਭ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਡੋਲਣਾ ਡੋਲੇ ਗੁਰ ਕੇ ਭਾਏ ਸੁਭਾਏ ਗੁਰਵਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚੋਂ ਜਾਏ ਖਿਨ ਖਿਨ ਖਿਨ ਪਲ ਹਰ ਨਾਮ ਮਨ ਵਸੈ ਸਭ ਅਰਥਰ ਤੀਰਥ ਨਾਏ ਸੱਚੇ ਮੈਲ ਨਾ ਲੱਗੇ ਮਨ ਲਾਗੇ ਦੂਜੇ ਪਾਏ ਧੋਤੀ ਮੂਲ ਨਾ ਉਤਰੇ ਜੇ ਅਰਥਰ ਤੀਰਥ ਨਾਏ ਮਨਮ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖੋ ਕਮਾਏ ਨਾਨਕ ਮੈਲਾ ਉਜਲਤਾ ਤੀਰਥ ਸਤਿਗੁਰੂ ਮਾਇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪਿਆ ਕਿਰਤ ਫੇਰਾਏ ਲਿਵਤਾ ਦੁਇਰਾ ਹੈ ਹੁਕਮੇ ਕਾਰ ਕਮਾਏ ਗੁਰਮੁਖ

ਕੂੜ ਕੋ ਸੱਚ ਕਮਾਏ ਗੁਰ ਪ੍ਰਸਾਦਿ ਮਨ ਜਨੇ ਹਰਸੇ ਤੇਲੇ ਵਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ ਪੌੜੀ ਹਰ ਕੇ ਸੁੰਦਰ ਸੁਣੋ ਜਨ ਭਾਈ ਹਰ ਸਤਿਗੁਰੂ ਕੀ ਇੱਕ ਸਾਖੀ ਜਸ ਧੁਰਮ ਭਾਗ ਹੋਵੇ ਮੁਖ ਮਸਤਕ ਤਨ ਜਨ ਲੈ ਹਿਰਦੇ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜ ਚਾਖੀ ਤਹਿ ਭਿਆ ਪ੍ਰਕਾਸ਼ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ ਅਦ ਗੋਚਰ ਲਖ ਨਿਰੰਜਨ ਸੋ ਦੇਖਿਆ ਗੁਰਮੁਖੀ ਆਖੀ ਸ਼ਲੋਕ ਮਹਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰਲੇਖਾ ਲਾਏ ਵਿਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ ਸਤਿਗੁਰ ਜਨੇਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੇ ਪਾਇਆ ਗਿਆਨੀ ਪੂਜਦੇ ਦਰਗਾਹ ਮਿਲਾਇ ਸਜਾਏ ਨਾਨਕ ਦੇਵ ਪੂਜਿਏ ਬਿਨ ਸਤਿਗੁਰੂ ਪੂਜਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੇ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਪਾਵੇ ਸੋ ਥਾਏ ਪਾਏ ਪੌੜੀ

ਆਤੀ ਹਰਿ ਹਰਿ ਨਾਮ ਜਪੋ ਮਨ ਮੇਰੇ ਜੋ ਦਰਦ ਦੁੱਖ ਭੁੱਖ ਸਭ ਲੈ ਜਾਤੀ ਹਰਿ ਹਰਿ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰਿ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ ਤੀਜਾ

ਸੁਰੱਖਣੀ ਜੇ ਰਾਵੇ ਸਿਰਜਨਹਾਰ ਮਹੱਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸਦਾ ਨਾ ਦਿਸੇ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਇੰਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠਬੋ ਕਰਮ ਕਮਾਵੇ ਦੁੱਧੇ ਪਾਇ ਪਿਆਰ ਸਤਿਗੁਰ ਸੇਵੇ ਆਪਣਾ ਭੋਜਨ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸਚ ਨਾਮ ਰਤਾਰ ਪੌੜੀ ਹਰ ਜਲ ਥਲ ਮਹੀ ਅਲ ਭਰਪੁਰ ਦੂਜਾ ਨਾਹੀ ਕੋਏ ਹਰ ਆਪ ਬਹਿ ਕਰੇ ਨਿਆ ਕੁੜਿਆਰ ਸਭ ਮਾਰ ਕਢੋਏ ਸਚਿਆਰ ਦੇ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਓ ਕੀ ਹੋਏ ਹਰ ਸਭ ਕੀ ਕਰੋ ਸਤ ਜਨ ਗਰੀਬ ਨਾਥ ਮੈਂ ਲਿਖਾਂ ਉਸਤ ਜਨ ਗਰੀਬ ਨਾਥ ਰੱਖ ਲਿਓ ਏ ਜੈਕਾਰ ਕਿਉ ਧਰਮੀਆ ਕਾ ਪਾਪੀ ਕੋ ਡੰਡ ਦਿਓ ਏ ਸਰੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੋ ਲੱਖਣੀ ਕੋ ਨਾਰ ਫਿਰ ਛੋੜਿਆ ਕਰੇ ਆਪਣਾ ਪ੍ਰਭੁਰ ਕੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੇ ਕਰੂਪ ਕਸੋਹਣੀ ਪਰ ਹਰ ਛੋਟੀ ਪਤਾਰ ਮਹੱਲਾ ਤੀਜਾ ਸਵਰ ਤੇ ਸੁਹਾਗਣੀ ਸਗੁਰ ਕੈ ਭੈ ਪਿਆਰ ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੁਭਾਵੰਤੀ ਨਾਰ

ਰੱਖਿਆ ਹਰ ਨਿਮਾਣਿਆ ਤੂੰ ਮਨ ਹਰ ਡਾਡੇ ਤੂੰ ਡਾਡਿਆ ਹਰ ਅਹੰਕਾਰੀ ਮਾਰ ਨਿਵਾਏ ਮਨੁੱਖ ਮੁੜ ਸਾਡਿਆ ਹਰ ਭਗਤਾਂ ਦੇ ਵਡਿਆਈ ਗਰੀਬਾਂ ਨਾਥੇ ਆਸਰੋ ਕੁਮਹਲਾ ਤੀਜਾ ਸਤਿਗੁਰ ਕਹਿ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮਿਲ ਨ ਸਕੈ ਕੋਇ ਕਿਰਪਾ ਕਰੇ ਜਿਸ ਆਪਣੇ ਤਿਸ ਨ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸੈ ਗੁਰੂ ਬੁਝੈ ਕੋਇ ਮਹਲਾ ਤੀਜਾ

ਗੁਰੂ ਸਾਚਾ ਵਿਸਾਖੀ ਹੈ ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਬ੍ਰਹਮ ਲਾਖੀਐ ਸਰੋਖ ਮਹਲਾ ਤੇਜਾ ਜੀਉ ਪਿੰਡ ਸਭ ਤਿਸ ਕਾ ਸਬਸੇ ਦੇ ਆਧਾਰ ਨਾਨਕ ਗੁਰਮਤਿ ਸੇਵੀ ਸਦਾ ਸਦਾ ਦਾ ਤਾਰ ਹੋਂ ਬਲਿਆਰੀ ਤਿਨ ਕਉ ਜਿਨ ਧਿਆਇਆ ਨਿਰੰਕਾਰ ਉਨ੍ਹਾਂ ਕੇ ਮੁਖ ਸਦ ਉਦਲੇ ਉਨ੍ਹਾਂ ਸਭ ਜਬਤ ਕਰੇ ਨਮਸਕਾਰ ਸਗੁਰੂ ਮਿਲਿਆ ਉਲਟੀ ਭਈ ਨਵਨ ਖਰਚ ਔਖਾਓ ਅਠਾਰਾਂ ਸਿੱਧੇ ਪਿੱਛੇ ਲੱਗੀਆਂ ਫਿਰ ਨਿਜ ਘਰ ਵਸੇ ਨਿਜ ਥਾਏ ਅਨਾਥੁਨੀ ਸਦ ਵਜਦੇ ਉਨ ਮਨਾਲੇ ਵਲਾਏ ਨਾ

ਮਰਨ ਰਮਈਆ ਜਪ ਪ੍ਰਾਣੀਆਂ ਨਤ ਜੀਵਨ ਬਾਣੀ ਅਨਵਤ ਪਵ ਸਾਗਲ ਤਰਨਾ ਜਾਂ ਤਿਤ ਪਾਵੇ ਤਾਂ ਲਾਗੇ ਹਾਵਾ ਜਾਂ ਤਿਤ ਪਾਵੇ ਤਾਂ ਲਾਗੇ ਭਾਉ ਪਰਮ ਪਲਾਵਾ ਵਿੱਚੋਂ ਜਾਏ ਉਪਦੇਸ਼ ਗਿਆਨ ਮਤ ਜਾਗੈ ਗੁਰ ਪ੍ਰਸਾਦੰਤਰ ਲੈ ਲਾਗੈ ਇਤ ਸੰਗਤ ਨਾਹੀ ਮਰਨਾ ਹੁਕਮ ਛਣ ਤਾਂ ਖਸਮ ਹੈ ਮਿਲਣਾ ਰਹੋ ਦੂਜਾ ਸ੍ਰੀ ਰਾਗ ਤਲੋਚਨ ਕਾ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਪਾਉ ਵਿਸਰ ਗਿਆ ਕੁਟੰਬ ਦੇਖ ਬਿਗ ਸਿੰਘ ਕਮਲਾ ਜੋ ਪਰ ਕਰ ਜੋ ਹੈ ਕਪਟ ਨਰਾ ਦੂੜਾਯੋ ਦੂੜਾਯੋ ਹੈ ਜਮਤਣਾ ਦਿਨ ਆਗਲੜੇ ਮੈਂ ਰਹਿਣ ਨਾ ਜਾਈ ਕੋਈ ਕੋਈ ਸਾਜਣ ਆਏ ਕਹਿ ਮਿਲ ਮੇਰੇ ਬਿਠ ਲਾ ਲੈ ਬਾਹੜੀ ਬਲਾਏ ਮਿਲ ਮੇਰੇ ਰਮਈਆ ਮੈਂ ਲੈ ਚੜਾਏ ਰਹਾਉ ਅਨਕ ਅਨਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਪਏ ਅਮਰ ਪਿਆ ਮਾਇਆ ਮੁਠਾ ਚੇਤ ਸਨਾਏ ਜਨਮ ਗਵਾਇਓ ਆਲਸੀਆ ਬੇਖਮ ਘੋਰ ਪੰਥ ਚਾਲਣਾ ਪ੍ਰਾਣੀ ਸਾਬ ਰਾਬ ਸਤੈ ਨ ਪ੍ਰਵੇਸ਼ ਸਿੰਘ ਮਾਇਆ ਮੋਹ ਤਜ ਵਿਸਰ ਗਿਆ ਜਾਂ ਤਜ ਲੈ ਸੰਸਾਰ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖਿਅ ਲੈ ਧਰਮ ਰਾਓ ਤੈ ਕਰ ਵੇਖਿਦਾ ਕਹਿ

ਜਿਉਂ ਮਾਜ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹਉ ਹਰ ਬਿੰਦੂ ਜਾਵ ਨ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜਿਉ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਬਾਈ ਮੇਰੇ ਸਤਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ ਹੰਬਾਰਗ ਦਿਨ ਕਰੋ ਪ੍ਰਤੈ ਪਾਲਾ ਮੇਰਾ ਮਾਤ ਪਿਤਾ ਗੁਰੂ ਸਤਿਗੁਰੂ ਪੂਰਾ ਗੁਰ

ਵਖਾਣੇ ਮੈਂ ਔਖਦ ਮੰਤਰ ਤੀਜੇ ਗੁਰੂ ਪੂਰੇ ਮੈਂ ਹਰ ਹਰਿ ਨਾਮ ਧਰੀਏ ਜੀਉ ਅਮਚਾ ਤ੍ਰਿ ਦਿਨ ਸਤਿਗੁਰੂ ਸਰਨਾਈ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧਮ ਜਲ ਕੇ ਮੀਨੇ ਜਨ ਨਾਨੀ ਜਨ ਬਿਨ ਮਰੀਏ ਜੀਉ ਮਾਤ ਮਹੱਲਾ ਚੌਥਾ ਹਰ ਜਾਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੂਖ ਲਗਾਈ ਮੇਰੇ ਸਰਦਾ ਪੂਰ ਜਗ ਜੀਵਨ ਦਾਤਾ ਮੇਰੇ ਹਰ ਦਰਸ਼ਨ ਮਨ ਪੀ ਦੇ ਦਿਓ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ

ਮੈਂ ਆਏ ਮਿਲੋ ਦਰ ਜੀਵਨ ਪਿਆਰੇ ਹਰ ਨਾਮ ਦੇ ਅਮਨ ਧਾਰੇ ਗੁਰਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਪੀਜੇ ਜੀਵ ਮਾਧ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਥ ਹਰ ਰਸ ਪਿਆਇਆ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ ਆਵੋ ਸੰਤ ਮੈਂ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਉ ਵਡਭਾਗੀ ਹਰ ਸੰਤ ਮਿਲਾਇਆ ਗੁਰਪੁਰੇ ਹਰ ਰਸ ਮੁਖ ਪਾਇਆ ਭਾਗਿਨ ਸਤਿਗੁਰ ਨਹੀਂ ਪਾਇਆ ਮਨਮ ਗਰਭ ਜੋ ਨੀ ਨਿਤ ਪਾਉਂਦਾ ਜੀਉ ਆਪ ਦਇਆਲ ਦਇਆ ਪ੍ਰਭ ਧਾਰੀ

ਮਿਲ ਸਤਿਗੁਰ ਹਰ ਰਸ ਖਿੱਚੈ ਜੀ ਔਰ ਧਨ ਧਨ ਹਰ ਜਨ ਜਿਨ ਹਰ ਪ੍ਰਭਜਾਤਾ ਜਾਇ ਪੁੱਛਾ ਜਨ ਹਰ ਕੀ ਬਾਤਾ ਪਾਮ ਲੋ ਵਾਮਲ ਮਲ ਤੋਂ ਵਾਮਲ ਹਰ ਜਨ ਹਰ ਰਸ ਪਿੱਛੈ ਜੀ ਔਰ ਸਤਿਗੁਰ ਦਾਤੇ ਨਾਮ ਡਿੜਾਇਆ ਵਡਪਾਗੇ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤਿਪੁਰਖ ਮਿਲਾਈਏ ਮੇਰੇ ਸਤ ਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁੱਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਓ ਮਾਜ ਮਹੱਲਾ ਚੌਥਾ ਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆ ਮੇਰੇ ਸਤ ਸੰਗਤ ਲੱਦਾ ਹਰ ਸੱਜਣ ਹੋ ਸਤਿਗੁਰੂ ਵਿਟੋਂ ਘੁਮਾਇਆ ਜੀਓ ਜਾ ਜਾ ਦੇਖਾਂ ਤਾਹ ਤਾ ਸਵਾਮੀ ਤੂੰ ਕਰ ਕਰ ਰਵਿਆ ਅੰਤਰ ਜਾਮੀ ਗੁਰਪੂਰੇ ਹਰਨਾਮ ਦਿੜਾਇਆ ਹੋ ਸਗਰ ਵਿਟੋਂ ਸਦਕ ਵਾਰਿਆ ਜੀਓ ਏਕੋ ਪਵਣ ਮਾਟੀ ਸਵੇਕਾ ਸਵੇਕਾ ਜੋਤ ਸਵਾਈਆ ਸਵੇਕਾ ਜੋਤ ਵਰਤੈ ਭਿੰਨ ਭਿੰਨ ਨਾ ਰਲਾਈ ਕਿਸੈ ਧੀਰ ਲਾਈਆ ਗੁਰਪ੍ਰਸਾਦੀ ਕਣਦਰੀ ਆਇਆ ਹੋ ਸਤਿਗੁਰ ਵਿਟੋਂ ਵਰਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀਆ ਜੀਓ ਸੱਤ ਚੌਪ ਦੇ ਮਹੱਲੇ ਚੌਥੇ ਕੇ ਮਾਧ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ

ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੇ ਦਿਓ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਾਵ ਤੇਰਾ ਮੁਖ ਸੁਹਾਵਾ ਜੋ ਸਾਹਿਬ ਤੁਨ ਬਾਣੀ ਜਰੋਵਾ ਦੇਖੇ ਸਾਰੰਗ ਪਾਣੀ ਧਨ ਸੋ ਦੇ ਸਜਾਂ ਤੂੰ ਵਸਿਆ ਅੰਮ੍ਰਿਤ ਸਜਨ ਮਿਤ ਮੁਰਾਰੇ ਜੀਓ ਹਾਂ ਕੋਲੇ ਦਿਓ ਘੋਲ ਕਮਾਈ ਗੁਰ ਸੱਜਣ ਮਿਤ ਮਰਾਰੇ ਦਿਓ ਰਾਵ ਇੱਕ ਕੜੀ ਨਾ ਮਿਲਤੇ ਤਾਂ ਕਲ ਜਗੋ ਹੋਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ।

ਰਾਜੀ ਆ ਮਾਧ ਮਹਲਾ ਪੰਜਵਾਂ ਅਨੰਤ ਵਾਜੇ ਸਹਿਜ ਸੁਹੇਲਾ ਅਨੰਤ ਸਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਉੱਚ ਸਵਾਰਿਆ ਜੀ ਉਹ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੜੀਂਦਾ ਸੋਈ ਪਾਇਆ ਤਿਰਤ ਗਾਇ ਰਹਿ ਸੰਤੋਖ ਅਨੁਭਵ ਪੁਰਖ ਦੇਖਾ ਰਿਹਾ ਜੀ ਉਹ ਆਪੇ ਰਾਜ ਨੇ ਆਪੇ ਲੋਕਾ ਆਪੇ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੁੱਕੇ ਗੁਗ ਬਖਾਰਿਆ ਜੀ ਉਹ ਜਿਹਾ ਡਿੱਠਾ ਮੈਂ ਤੇ ਉਹ ਕਹਿਆ ਤਿਸਰਾ ਸਿਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਿਨ ਨਾਨਕੇ ਕਿਰਪਾ ਸਾਰਿਆ ਜੀ ਉਹ ਮਾਧ ਮਹੱਲਾ ਪੰਜਵਾਂ ਜਿੱਤ ਘਰ ਫਿਰ ਸੁਹਾਗ ਬਣਾਇਆ ਤੇ ਘਰ ਥੱਕੇ ਮੰਗਲ ਗਾਇਆ ਆਨੰਦ ਵਿਨੋਦ ਤੇ ਘਰ ਸੋ ਹੈ ਜੋ ਤਨ ਕੰਤ ਸਵੀਕਾਰੀ ਜੀਉ ਸਾ ਗੁਣਵੰਤੀ ਸਾ ਸਵਡ ਭਾਗਣ ਪੁੱਤਰਵੰਤੀ ਸਿਰਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਉ ਆਚਾਰ

ਥਿਰ ਸੁਹਾਗਵਰ ਅਗਮ ਅਗੋ ਚਰਜਨ ਨਾਨਕ ਪ੍ਰੇਮ ਸਦਾਰੀ ਜੀਉ ਮਾਜ ਮਹਲਾ ਪੰਜਵਾਂ ਖੋਜ ਖੋਜ ਦਰਸ਼ਨ ਚਾਏ ਭਾਤ ਭਾਤ ਬਨ ਬਨ ਅਵਗਾਏ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਖਟ ਸਾਸ ਵਿਚ ਰਤ ਮੁਖ ਗਿਆਨ ਪੂਜਾ ਦਰਗ ਤੀਰਥ ਸੁਨਾਨਾ ਨਿਵਲੀ ਕਰਮ ਆਸਨ ਚੌਰਾਸੀ ਨਵੇਂ ਸ਼ਾਂਤ ਨ ਆਵੇ ਜੀਉ ਅਨਕ ਬਰਖ ਕੀਏ ਜਪ ਤਪ ਗਵਨ ਕੀਆ ਧਰਤੀ ਪਰਮਾਤਾ ਇਕ ਖਿਨ ਹਿਰਦੇ ਸ਼ਾਂਤ ਨ ਆਵੇ ਜੋਗੇ ਬੋੜ ਬੋੜ ਉਠ ਧਾਵੇ ਜੀਉ ਕਰ ਕਿਰਪਾ ਮੋਹੇ ਸਾਧ ਮਿਲਾਇਆ ਮਨ ਤਨ ਸੀਤਲ ਧੀਰੇ ਪਾਇਆ ਪ੍ਰਭ ਨਸੇ ਵਸਿਆ ਕਟ ਪਿੱਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਧ ਮਹਲਾ ਪੰਜਵਾਂ ਪਾਰ ਬ੍ਰਹਮਾ ਪਰਮਪਰ ਦੇਵਾ ਅਗਮ ਗੋਚਰ ਕਪੇ ਵਾ ਦੀਨ ਦਿਆ ਗੋਪਾਲ ਗੋਬਿੰਦਾ ਹਰ ਧਿਆਵ ਗੁਰਮੁਖ ਗਾਤੀ ਦਿਓ ਗੁਰਮੁਖ ਮਤ ਸੋਧਨ ਸਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਨਾ ਭਾਤੀ ਦਿਓ ਨਿਰਾਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਕਾਤੀ ਦਿਓ ਅਮੋਘ ਦਰਸ਼ਨ ਬੇਅੰਤ ਅਬਾਰਾ

ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਕਰ ਗੰਭੀਰ ਬੇਅੰਤ ਗੋਬਿੰਦ ਉਚੇਤਾ ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾ ਜੀਓ ਦੁਖ ਭੰਜਨ ਨਿਧਾਨ ਬੋਲੋ ਨਿਰਭਉ ਨਿਰਵੈਰ ਅਥਾ ਤੋਲੋ ਅਕਾਲ ਮੂਰਤ ਅਜੂਨੀ ਸੈਪੋ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਉੱਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮੰਤਰ ਤਨ ਗੁਰਮੁਖ ਅੰਮ੍ਰਿਤ ਪੀਵਾ ਜੀਓ ਦੁੱਖ ਸੁਖ ਪਿਆਰੇ ਤੋਤੇ ਆਈ ਏਹੋ ਸੁਮਤ ਗੁਰੂ ਤੇ ਪਾਈ ਨਾਨਕ ਕੀ ਦਰ ਤੂੰ ਹੈ ਠਾਕੁਰ ਹਰ ਰੰਗ ਪਾਰ ਭਰੀਵਾ ਜੀਓ ਮਾਜ ਮਹੱਲਾ ਪੰਜਵਾਂ ਤਨ ਸੋ ਵੇਲਾ ਜਿਤ ਮੈਂ ਸਤਿਗੁਰੂ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧਨ ਮੂਰਤ ਚਸੈ ਪਲ ਕੜੀਆਂ ਧਨ ਸੋ ਓਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਦਾਨ ਸਤਿਗੁਰ ਸੁਣਾਇਆ ਮਿਟ ਕੇ ਸਗਲੇ ਰੋਗਾ ਜੀਓ ਅੰਤਰ ਬਾਰ ਤੇਰੀ ਬਾਣੀ ਤੁਦਾਪ ਕਤੀ ਤੇ ਆਵ ਖਾਣੀ ਗੁਰ ਕਹਿਆ ਸਵੇ ਕੋਇ ਕੋ ਅਵਰ ਨਾ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਗੁਰ ਤੇ ਪਾਇਆ ਹਰ ਪੈਨਣ ਨਾ ਭੋਜਨ ਤਿਆ ਨਾਮ ਰੰਗ ਨਾਮ ਚੋਚਤ ਮਾਸੇ ਨਾਓ ਨਾਨਕ ਕਿੰਨੇ ਭੋਗਾ ਜੀਓ ਮਾਧ ਮਹੱਲਾ ਪੰਜਵਾਂ ਸਗਲ ਸੰਤਨ ਵਿਵਸਥਕ ਮੰਗੋ ਕਰੋ ਬੇਨਤੀ ਮਨ ਤਿਆਗੋ ਵਾਰ ਵਾਰ ਜਾਈ ਲੱਖ ਵਰਿਆ ਦੇ ਸੰਤਨ ਕੀ ਤੂੰ ਰਾਜੀਓ ਤੂੰ ਦਾਤੇ ਤੂੰ ਅਪੁਰਖ ਵਿਦਾਤੇ ਤੂੰ ਸਮਰੱਥ ਸਦਾ ਸੁਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਸਰ ਕਰੋ ਹਮਾਰਾ ਪੂਰਾ ਜੀਓ ਦਸਨ ਤੇਰੇ ਭਵਨ ਪੁਨੀਤਾ

ਹਮ ਹਰ ਕੇ ਦਾਸੇ ਨਾਨਕ ਸਬਦ ਗੁਰੂ ਸਬਦ ਦਿਨਾ ਜੀਵ ਮਾਜ ਮਹਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਇ ਦੁਖ ਬਿਡਾਰਨ ਹਰੀਆ ਅਵਰ ਸਾਧ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤ ਆਵੇ ਅਮਰ ਹੋਵੇ ਜੋ ਨਾਮ ਰਸ ਪਾਵੇ ਨਾਮ ਨਿਦਾਨ ਤਿਸੈ ਪ੍ਰਾਪਤ ਜੇ ਸਬਦ ਗੁਰੂ ਮਨ ਉਠਾ ਜੀਓ ਜਿਨ ਹਰ ਰਸ ਪਾਇਆ ਤ੍ਰਿਪਤ ਸੋ ਤ੍ਰਿਪਤ ਗਾਨਾ

ਤੇਰੇ ਤਿਸ ਲਗ ਮੁਕਤ ਭਾਇ ਕਨੇਰੇ ਨਾਮ ਨਿਦਾਨਾ ਗੁਰਮੁਖ ਪਾਇਆ ਕੋ ਨਾਨਕ ਵਿਰਲੀ ਡਿਟਾ ਦਿਓ ਮਾਧ ਮਹੱਲਾ ਪੰਜਵਾਂ ਨਿਦ ਸਿੱਧ ਰਿੱਧ ਹਰ ਹਰ ਹਰ ਮੇਰੇ ਜਨਮ ਪਦਾਰਥ ਗੈਰ ਗੰਭੀਰੇ ਕੋਟ ਲੱਖ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀ ਦਰਥਨ ਫੇਕਤ ਭੈ ਪਨੀਤਾ ਸਗਲ ਉਦਾਰੇ ਭਾਈ ਮੀਤਾ ਅਗਮ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਤਿਆਈ ਜੀ ਜਾਂ ਕੋ ਖੁਦ ਸਰਬ ਪਾਏ ਵੜਪਾਗੀ ਦਰਸ਼ਨ ਕੋ ਬਿਰਲਾ ਪਾਏ

ਦਿੱਤਾ ਏ। ਸਾਸ ਸਾਸ ਹਰ ਗਾਵੇ ਨਾਨਕ ਸਗੋਂ ਢਾਕ ਲਿਆ ਮੇਰਾ ਪੜਦਾ ਦਿਓ। ਮਾਧ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗ ਰਾਤਾ ਪ੍ਰਪ੍ਰਿਤ ਪਾਲੇ ਸੇਵਕ ਸੋ ਦਾਤਾ ਪਾਣੀ ਪੱਕਾ ਪੇਸੋ ਸੇਵਕ ਠਾਕੁਰ ਹੀ ਕਾ ਆਹਰ ਜੀਓ। ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਪਾਵੇ। ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਭ ਵਿਦ ਜਾਣੈ। ਠਾਕੁਰ ਕੇ ਸੇਵਕ ਹਰ ਰੰਗ ਮਾਣੈ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ। ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪੈਰ ਆਇਆ ਬੌਰਨ ਲੇਖਾ ਪੁੱਛ ਬੁਲਾਇਆ ਤੇ ਸੇਵਕ ਕਹਿ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗੌਹਰ ਜੀਓ। ਮਾਧ ਮਹੱਲਾ ਪੰਜਵਾਂ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲਾ ਸੋ ਭਰਮ ਭੁਲਾਹੀ ਗੁਰਪ੍ਰਸਾਦਿ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜੀਓ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁਖਾ ਹਰਿਆ ਸੁਮਤ ਪਾਏ ਨਾਮ ਤਿਆਏ ਗੁਰਮੁਖ ਹੋਏ ਮੇਲਾ ਜਿਉ। ਜਲ ਤਰੰਗ ਜਿਉ ਜਲੈ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ। ਕਹ ਨਾਨਕ ਭ੍ਰਮ ਕੱਟੇ ਕੇਵਾੜਾ ਬੋੜ ਨਵੀਏ ਜੋਲਾ ਜਿਉ। ਮਾਝ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੋਂ ਸੁਣਿਆ ਤਿਸ ਬਲਿਆਰੀ ਜਿਨ ਰਸਨਾ ਭਣਿਆ ਬਾਰ ਬਾਰ ਜਾਏ ਤਿਸ ਵਿਟੋਂ ਜੋ ਮਨ ਤਨ ਤੋਂ ਦਿਆਰਾ ਦੇ ਜਿਉ। ਤਿਸ ਚਰਨ ਬਖਾਲੇ ਜੋ ਤੇਰੇ ਮਾਰੇ ਚਾਲੇ ਨੈਨ ਨਿਆਲੇ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਹਲਾ ਦੈ ਜੀਓ। ਸੇਵੜ ਪਾ ਕੇ ਜਿਨ ਤੁਮ ਜਾੜੇ ਗੁਰ ਕਹਿ ਮਦੈ ਅਲਿਪਤ ਨਿਰਵਾਣੇ

ਜੇ ਸੱਚ ਲਾਗੇ ਸੋ ਜੋ ਤੁਦ ਭਾਵੇ ਸਦਾ ਸੱਚ ਸੇਵੇ ਸਹਿਜ ਸਮਾਏ ਸੱਚੇ ਸ਼ਬਦ ਸੱਚਾ ਸੁਲਾਏ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜਿਉ ਵਾਰੀ ਸੱਚ ਸੁਲਾਹਣਿਆ ਸੱਚ ਧਿਆਨ ਜੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਓ

ਸੁਭ ਖਾਨਣਿਆ ਮਨਸਾ ਮਾਰ ਸਚ ਸਮਾਣੀ ਇਨ ਮਨ ਡਿਠੀ ਸਭ ਅਮਨ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੇ ਤਿਖਾਇਆ ਮਾਇਆ ਮੋ ਸ਼ਬਦ ਜਲਾਇਆ ਸਚੋ ਸਚ ਵੇਖ ਸੁਲਾਈ ਗੁਰ ਸ਼ਬਦੀ ਸਚ ਪਾਵਣਿਆ ਜੋ ਸਚ ਰਾਤੇ ਤਾਂ ਸੱਚੀ ਲਿਵ ਲਾਗੀ ਹਰ ਨਾਮ ਸਲਾਹ ਸੇਵੜ ਪਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗ ਸੱਚ ਗੁਣ ਗਾਵਣਿਆ ਲਿਖ ਪੜੀਏ ਜੇ ਲਿਖ ਵਿੱਚ ਹੋਵੇ ਉਹ ਹੁਕਮ ਗੋਚਰ ਸ਼ਬਦ ਸੁਧ ਹੋਵੇ ਆਂਦਣ ਹੰਦਣ ਸਤ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥੱਕੇ ਸ਼ਾਤਰੇ ਆਈ ਤਿਸਨਾ ਜਾਲੇ ਸੋਧਨਾ ਕਾਈ ਬਿਖ ਬਿਹਾਂਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖਾ ਬਣਿਆ ਗੁਰ ਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਸ ਮਾਣਾ ਨਾਨਕ ਇੱਕੋ ਨਾ ਵਰਤੇ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰਵਾ ਜੰਮੇ ਫਿਰ ਭਏ ਕਨੇਰੇ ਤੂੰ ਏਕੋ ਨਿਚਲ ਅਗਮ ਪਾਰਾ ਗੁਰਮਤੀ ਬੂਝ ਬਜਾਵਣਿਆ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਬਸਾਵਣਿਆ ਤਿਸ ਰੂਪ ਨਾ ਦੇਖਿਆ ਵਰਨਾ ਕੋਈ ਗੁਰਮਤੀ ਆਪ ਬਜਾਵਣਿਆ ਰਹਾਉ ਸਾਬੇਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਲੋਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਅਗਨ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਰਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗੁਵਾਵਣਿਆ ਗੁਰ ਕਾ ਸ਼ਬਦ ਕੋ ਵਿਲਾ ਬੂਝੇ ਆਪ ਮਾਰੇ ਤਾਂ ਤ੍ਰੈਵਾਂ ਸੂਝੇ ਫਿਰ ਉਹ ਮਰੇ ਨਾ ਵਰਨਾ ਹੋਵੇ ਸਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿਤ ਨਾ ਲਾਵੇ ਗੁਰ ਕੇ ਸ਼ਬਦ ਸਾਧੇ ਰਹੇ ਸਮਾਏ ਸੱਚ ਸਲਾਹੇ ਸਭ ਘੱਟ ਅੰਤਰ ਸੱਚ

ਸੁਣਿਆ ਸੱਚ ਮਨ ਅੰਦਰ ਰਹਿ ਸਮਾਏ ਸਦਾ ਸੱਚ ਨਿਚਲ ਆਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਅਵਰ ਨਾ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸਦਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਮੈ ਸਵਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗੁਆਮਣਿਆ ਵਾਰੀ ਜੀਉ ਵਾਰੀ ਸੁਖਦਾਤਾ ਮਨ ਵਸਾਮਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦ ਸੁਣ ਤਿਸਾ ਮਿਟਾਮਣਿਆ ਰਹਾਓ ਨਿਰਮਲ ਨਾ

ਗੁਰ ਸ਼ਬਦ ਧੋਵੇ ਨਿਰਮਲ ਵਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨਵਾ ਹਰ ਸ਼ਬਦ ਪ੍ਰੋਵੇ ਨਿਰਮਲ ਨਾਮ ਲੱਗੇ ਵਡਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਸੋਹੇ ਨਿਰਮਲ ਨਾਮ ਮਨ ਤਨ ਸਮੋਹੇ ਸੱਚ ਨਾਮ ਮਲਕ ਦੇ ਨ ਲਾਗੇ ਮੁਖ ਉਜਲ ਸੱਚ ਕਮਾ ਕੋ ਰਾਵਣਿਆ

ਸਾਹਮਣਿਆ ਗੁਰਮਤਿ ਹਰ ਮਨ ਮਨ ਵਸਾਇਆ ਹਰ ਸੋਗ ਸਮੋ ਗੋਵਾਇਆ ਇਕ ਸਿਉ ਲਿਵ ਲਾਈ।

ਸਦਾ ਸਦਾ ਸਾਚੇ ਧੁਜ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇਕ ਸਿਓ ਮਨ ਰਹਿ ਸਮਾਏ ਮਨ ਮਣਿਆ ਮਣੇ ਮਿਲਾਮਣਿਆ ਗੁਰਮੁਖ ਹੋਵੇ ਸੂ ਸਲਾਹੇ ਸਾਚੇ ਠਾਕਰ ਵੇ ਪ੍ਰਵਾਹੇ ਨਾਨਕ ਨਾ ਵਸੇ ਮਨ ਅੰਦਰ ਗੁਰ ਸ਼ਬਦੀ ਮੇ ਗੁਰੂ ਸ਼ਬਦੀ ਹਰ ਮਿਲਾਮਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਏ ਸਾਚੇ ਦਰਬਾਰੇ ਗੁਰ ਕੇ ਸ਼ਬਦ ਨਾਮ ਸਵਾ

ਸੱਜ ਸੱਚ ਸਮਾਮਣਿਆ ਤੁਜ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਮਣਿਆ ਕਾਮਣ ਗੁਣਮੰਤੀ ਹਰ ਪਾਏ ਭਾਏ ਭਾਏ ਸਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗ ਸੱਚ ਉਪਦੇਸ਼ ਸਮਾਵਣਿਆ ਸ਼ਬਦ ਬਸੰਤ ਨਾ ਠਾਓ ਨਾ ਠਾਓ ਭਰਮ ਭੁੱਲੇ ਜੋ ਸੁੰਘੇ ਕਰਕਾਓ ਹਲਤ ਪਲਤ ਤਿੰਨੀ ਦੋਵੇ ਹਲਤ ਪਲਤ ਤਿੰਨੀ ਦੋਵੇ ਗੋਵਾਏ ਦੁਖੇ ਦੁਖ ਵੇ ਹਮਣਿਆ ਲਿਖਦਿਆਂ ਲਿਖਦਿਆਂ ਕਾਦ ਮਸ ਹੋ ਖੋਈ ਦੂਜੇ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੇ ਤੇ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਮਣਿਆ ਗੁਰਮੁਖ ਸੱਚੋ ਸੱਚ ਲਿਖ ਵਿਚਾਰ ਸੇ ਸੱਚ ਸੱਚੇ ਪਾਵੇ ਮੁਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸੁਮਾਮਣਿਆ ਮੇਰਾ ਪਰਵੰਤਰ ਬੈਠਾ ਵੇਖੇ

ਤੇਜਾ ਆਤਮ ਪਰ ਆਤਮ ਰਾਮ ਪ੍ਰਗਾਸ ਗੁਰਤੇ ਹੋਵੇ ਹੋਮੇ ਮੈਲ ਲਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅੰਧ

ਕੋ ਰਾਵਣਿਆਮ ਤਿੰਨਾ ਭਜਨਾ ਕੋ ਸਦਾ ਨਮਸਕਾਰ ਕੀਜੇ ਜੋ ਅੰਦਨ ਹਰ ਗੁਣ ਗਾਵਣਿਆ ਰਹਾਓ। ਆਪੇ ਕਰਤਾ ਕਰਨ ਕਰਾਏ ਜਿਤ ਭਾਵੇ ਤਿਤ ਕਾਰੇ ਲਾਏ ਪੂਰੇ ਭਾਗ ਗੁਰ ਸੇਵਾ ਹੋਏ ਗੁਰ ਸੇਵਾ ਤੇ ਸੁਖ ਪਾਵਣਿਆ। ਮਰਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸੱਚ ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦਸੰ

ਗੁਰ ਪ੍ਰਸਾਦੀ ਪਰਮ ਪਦ ਭਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਥਾ ਜਨਮ ਗੁਆਏ ਆਪ ਡੁੱਬੇ ਸਗਲੇ ਕੁਲ ਡੁੱਬੇ ਕੂੜ ਬੋਲ ਵੇਖੋ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਭਾਏ ਭਗਤ ਜਾ ਹੋਮੇ ਸੋਖੇ।

ਇਸ ਗੁਫਾ ਮੈਂ ਕੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਅਲਖ ਪਾਰਾ ਆਪੇ ਗੁਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਮਹਾ ਬਣਿਆ ਹੁਣ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਮਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪਿਆ ਮਣਿਆ ਰਹਾਉ ਹਉਮੈ ਮਾ ਬਜਰ ਕੋ ਪਾਠ ਖੁਲਾਇਆ ਨਾਮ ਮੁੜ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ

ਪਹਿਲਾ ਤੀਜਾ ਏਕਾ ਜੋ ਜੋਤ ਹੈ ਸਰੀਰਾ ਸ਼ਬਦ ਦੇਖਾਏ ਸਤਿਗੁਰ ਪੂਰਾ ਆਪੇ ਫਰਕੀ ਧੋਨ ਘੱਟ ਅੰਤਰ ਆਪੇ ਬੰਤ ਬਨਾਵਣਿਆ ਹੋ ਵਾਰੀ ਜੀਓ ਵਾਰੀ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿਜ ਸਮਾਵਣਿਆ ਰਾਹ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੀ ਜਗਤ ਪਰੋਵੇ ਤੂੰ ਆਪੇ ਦੁੱਖ ਸੁਖ ਦੇਵੇ ਤੂੰ ਆਪੇ ਦੁੱਖ ਸੁਖ ਦੇਵੇ ਕਰਤੇ ਗੁਰਮੁਖ ਹਰ ਦੇਖਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਮਨ ਵਸਾਏ ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਪ ਸੁਨਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਦਾ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਸਦਾ ਮੁਕਤ ਆਪੇ ਹੈ ਸੱਚਾ ਆਪੇ ਲਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗ ਤੋਂ ਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਨਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪੋ ਥਾਪੇ ਆਪੇ ਤੂੰ ਤੇ ਬਾਹਰ ਕੁਛ ਨਾ ਹੋਵੇ ਤੂੰ ਆਪੇ ਕਾਰੇ ਲਾਮਣਿਆ ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸੁਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵੇਖਾਲੇ ਸੂ ਵੇਖੇ ਕੋਈ ਨਾਨਕ ਨਾਮ ਵਸੇ ਘਟ ਅੰਤਰ ਆਪੇ ਵੇਖ ਵਖਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭਰਪੂਰਿਆ ਸਭ ਥਾਈ ਗੁਰਪ੍ਰਸਾਦਿ ਕਰ ਮੈਂ ਪਾਈ ਸਦਾ ਸਰੇਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹੋ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸੁਮਾਵਣਿਆ ਰਹਾਉ ਕਰ ਮੈਂ ਧਰਤੀ ਤੋਲ ਪਤਾਲਾ ਕਰ ਮੈਂ ਧਰਤੀ ਤੋਲ ਪਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ

ਸੱਚੋ ਸੱਚ ਧਿਆਮਣਿਆ ਕਾਇਆ ਅੰਦਰ ਪਾਪ ਪਾਪ ਪੁੰਨ ਦੋਹੇ ਭਾਈ ਦੋਹੇ ਮਿਲ ਕੇ ਸਿਸ਼ਟੋ ਪਾਈ ਦੋਵੇਂ ਮਾਰ ਜਾਇ ਇਕਤ ਕਰ ਆਵੇ ਗੁਰਮਤ ਸਹਿਜ ਸੋ ਮਾਮਣਿਆ ਕਰ ਹੀ ਮੈਂ ਦੂਜੇ ਭਾਏ ਅਨੇਰਾ ਚਾਨਣ ਹੋਵੇ ਛੱਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਆਂਦੇ ਨਾਮ ਧਿਆਮਣਿਆ ਅੰਤਰ ਜੋਤ ਪ੍ਰਗਟ ਪਸਾਰਾ ਅੰਤਰ ਜੋਤ ਪ੍ਰਗਟ ਪਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਬੇਗਾਸ ਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਵੇ ਨਾਮ ਪਾਰਾ ਗੁਰਮੁਖ ਵੰਜੇ ਸਦਾ ਭਵੋ।

ਕਰ ਕਿਰਪਾ ਮਨ ਵਸਾਮਣਿਆ ਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੇ ਸ਼ਬਦ ਪਾਉ ਦੂਜਾ।

ਸਾਸ ਪਾਵਣਿਆ। ਇਸ ਗੁਫਾ ਮੈਂ ਇੱਕ ਥਾਨ ਸੋਹਾਇਆ, ਪੂਰੇ ਗੁਰ ਹਉਮੈ ਪਰਮ ਚੁਕਾਇਆ। ਅੰਦਰ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ। ਗੁਰ ਕਹੇ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਨਾਰੇ। ਹਰ ਗੁਣ ਗਾਵੇ ਸ਼ਬਦ ਸੁਹਾਵੇ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਗਾਤੇ ਦੂਜੇ ਪਾਏ, ਕਰ ਲਾਏ ਨਾਮ ਪੁੱਲੇ ਦੇਹ ਸਜਾਏ। ਕੜੀ ਮੋਹਤ ਕਾ ਲੇਖਾ ਲੇ ਵਿਰਤਿਆ, ਮਾਸਾ ਤੋਲ ਕਢਾਵਣਿਆ। ਪਹਿੜੇ ਪਚਿਤ ਨਾਈ ਦੂਜੇ ਮੁੱਠੀ ਰੋਹੇ, ਤਾਹੀ ਖਰੀ ਕੁਆਲਿਓ ਕਰੂ ਕੁਲਖਨੀ, ਸੁਪਨੇ ਪਿਰ ਨਹੀਂ ਪਾਵਣਿਆ। ਪਹਿੜੇ ਮਨ ਪਹਿੜੇ ਪਿਰ ਮਨ ਵਸਾਇਆ, ਪੂਰੇ ਗੁਰ

ਆਈ ਅੰਧ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਉੱਤਮ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰੁ ਸੇਵੇ ਹਰ ਮੈਂ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਮਨਿਆ ਹਾਂ ਵਾਰੀ ਜਿਉ ਵਾਰੀ ਪੜ ਬੂਜ ਮਨ ਬਸਾਮਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਾ ਸੱਚੇ ਸੋਭਾ ਸੱਚੇ ਸੋਭਾ ਭਾਵਣਿਆ ਰਹਾਓ ਲੱਖ ਪਿਓ ਹਰ ਕਹਿਆ ਲੱਖ ਪਿਓ ਹਰ ਰਹਿ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜੇ ਨੀ ਬੁੱਝੇ ਤ੍ਰੈਬਣ ਤ੍ਰੈਬਦ ਮਾਇਆ ਤ੍ਰੈਬਣ ਮਾਇਆ ਕਾਰਨ ਲੁਜੇ ਤ੍ਰੈਬਦ ਬੰਧਨ ਟੁੱਟੇ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨ ਆਵੇ ਦੁਬਦਾ ਲਾਗੇ ਤਹਿ ਦਿਸ ਧਾਵੇ ਬਿਖਾ ਕੀੜਾ ਬਿਖ ਮੈਂ ਰਾਤਾ ਬਿਖ ਹੀ ਮੈਂ ਪਚਾਵਣਿਆ ਹਾਂ ਹਾਂ ਕਰੇ ਤੇ ਆਪ ਜਨਾਏ ਬਹੁ ਕਰਮ ਕਰੇ ਕਿਛ ਥਾਏ ਨਾ ਪਾਏ ਤੋਤੇ ਬਾਰ ਕੁਛ ਨਾ ਹੋਵੇ ਬਖਸ਼ੇ ਸ਼ਬਦ ਸੁਹਾਮਣਿਆ ਉਪਜੇ ਬੰਚੇ ਹਰ ਬੁਝੇ ਨਾਹੀ ਅੰਦਨ ਦੂਜੇ ਪਏ ਫਿਰਾਈ ਮਨਮੁਖ ਜਨਮ ਮਨਮੁਖ ਜਨਮ ਗਇਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਫਿਰ ਪਰਦੇ ਸ਼ਿੰਗਾਰ ਬਣਾਏ ਮਨਮੁਖ ਅੰਦ ਐਸੇ ਕਰਮ ਕਮਾਵੇ ਹਲਤਨਾ ਸੋਭਾ ਪਲਤਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿੰਨੇ ਬਿਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਨ ਭਗਤ ਕਰੇ ਦਿਨ ਰਾਤੀ ਸਜੇ ਹੀ ਸੁਖ ਪਾਵਣਿਆ ਸਾਮੈ ਵਰਤੇ ਇੱਕੋ ਸੋਈ ਗੁਰਮੁਖ ਬਿਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਏ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹੱਲਾ ਤੀਜਾ ਮਨਮੁਖ ਪੜੇ ਪੰਡਿਤ ਕੋਹਾਵੇ ਦੂਜੇ ਭਾਏ ਮਾਂ ਦੁਖ ਪਾਵੇ ਬਿਖਿਆ ਮਾਤੇ ਕੇ ਸੂਝੇ ਨਾਹੀ ਫਿਰ ਫਿਰ ਜੂਨੀ ਆਵਣਿਆ ਹੋ ਵਾਰੀ ਜਿਉ ਵਾਰੀ ਹੋਮੇ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਸਹਿਜ ਪੇ ਆਵਣਿਆ ਰਹਾਉ ਵਹਿ ਪੜੇ ਹਰ ਰਸ ਨਹੀਂ ਆਇਆ ਬਾਦ ਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅਧਿਆਰਾ ਗੁਰਮੁਖ ਬੂਝ ਗੁਰਮੁਖ ਬੂਝ ਹਰ ਗਾਵਣਿਆ ਕਥੋ ਕਥਕੇ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਭਾਵੇ ਆਪੇ ਦੇ ਨ ਪਛੋਤਾਵੇ ਗੁਰ ਕੇ ਸ਼ਬਦ ਸਦਾ

ਨਾ ਜਾਣੇ ਬਿਨ ਬੂਝੇ ਦੁੱਖ ਪਾਵਣਿਆ ਜਾ ਤਿਸ ਪਾਵੇ ਤਾਂ ਆਪ ਮਲਾਏ ਗੁਰ ਸ਼ਬਦੀ ਸਹਸਾ ਦੁੱਖ ਚੁਕਾਏ ਨਾਨਕ ਨਾਵੇ ਨਾਮ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ

ਪਾਵਣਿਆਂ ਹਾਰ ਰਸ ਚੱਖ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆਂ ਰਹਾਉ ਸੋਹਣਾ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤੱਤ ਗਿਆ।

ਦੇਹੁ ਮੈਂ ਖੋਵੇ ਅੰਤਰ ਬਿਵੇਕ, ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ। ਹਰ ਸਰ ਸਗਨ ਮਸੋਈ, ਸੰਤ ਚੁਗੇ ਨਿਤ ਗੁਰਮੁਖ ਹੋਏ, ਨਿਸ਼ਨਾਨ ਕਰੇ ਸਦਾ।

ਸ਼ਬਦ ਸੱਚ ਹਰ ਸਰ ਵਾਸਾ ਭਾਵਣਿਆ ਮਨਮੁਖ ਸਦਾ ਬਗ ਮਨਮੁਖ ਸਦਾ ਬਗ ਮਹਿਲਾ ਹੋਮੇ ਮਹਲਾ ਇਸ਼ਨਾਨ ਕਰੇ ਪਰ ਮਹਿਲ ਨਾ ਜਾਈ ਜੀਵਤ ਮਰੇ ਗੋ ਸ਼ਬਦ ਵਿਚਾਰੇ ਹੋਮੇ ਮਹਿਲ ਚੁਕਾਮਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਨਾਇਆ ਗੁਰ ਸ਼ਬਦ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਪਾਏ ਤੇ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲੇਖੇ ਨਾਨਕ ਨਾਮ ਵਸੇ ਘਟਿਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ।

ਹਰ ਸੋ ਚਤਲਾਏ ਹਰ ਦਰ ਮੈਲੀ ਸੋਭਾ ਭਾਵਣਿਆ ਰਹਾਉ ਦੇਵੀ ਦੇਵਾ ਮੂਲ ਮਾਇਆ ਸਿਮਤ ਸਤ ਜਨ ਪਾ ਜਨ ਪਾਇਆ ਕਾਮ ਕ੍ਰੋਧ ਪਸਰਾ ਸੰਸਾਰੇ ਆਏ ਜਾਏ ਦੁਖ ਭਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਤੇ ਆਮਣਿਆ ਪਹਿੜੇ ਤਨਕ ਪਹਿੜੇ ਧਨ ਭਰਮ ਪੁਲਾਣੀ ਦੂਜੇ ਲਾਗੇ ਫਿਰ ਪਛੋ ਤਾਣੀ ਹਲਤ ਪਲਤ ਤੁਮੇ ਗੁਵਾਏ ਸੁਪਨੇ ਸੁਖ ਨਾ ਭਾਵਣਿਆ ਪਹਿੜੇ ਤਨਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਫਿਰ ਕੇ ਸਹਿਜ ਰਹੇ ਰੰਗ ਰਾਤੇ ਸ਼ਬਦ ਸਿੰਗਾਰ ਬਣਾ ਮਣਿਆ ਸਫਲ ਜਨਮ

ਮਿਲ ਸਤ ਸੰਗਤ ਗੁਣ ਗਾਵਣਿਆ ਸਤਗੁਰਨਾ ਸੇਵੇ ਸੋ ਕਾਹੇ ਆਇਆ ਤ੍ਰਿਕ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤ ਨਾ ਆਵੇ ਬਿਨ ਆਵੇ ਬਹੁ ਦੁਖ ਪਾਵਣਿਆ ਜਿਨ ਸਿਹਤ ਸਾਜੇ ਸੋਈ ਜਾਣੇ ਆਪੇ ਮਿਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਜ ਮਹੱਲਾ ਚੌਥਾ ਆਦਿ ਪੁਰਖ ਅਪਰਪਰ ਆਪੇ ਆਦਿ ਪੁਰਖ ਅਪਰਮਪਰ ਆਪੇ ਆਪੇ ਥਾਪੇ ਥਾਪੋ ਥਾਪੇ ਸਾਭ ਮੈਂ ਵਰਤੇ ਇੱਕੋ ਸੋਈ ਗੁਰਮੁਖ ਸੋਭਾ ਪਾਵਣਿਆ ਹੋ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਤੇ ਆਮਣਿਆ ਤੇ ਸਰੂਪ ਨਾ ਦੇਖਿਆ ਘੱਟ ਘੱਟ ਦੇਖਿਆ ਗੁਰਮੁਖ ਲੱਖ ਲੁਖਾਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਮੈਂ ਦੂਜਾ ਅਵਰ ਨ ਕਾਈ ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸੁਮਾਵਣਿਆ ਤੂੰ ਆਪੇ ਸੱਚਾ ਸਿਜਨਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿਜ ਸਮਾਧ ਲਗਾਮਣਿਆ ਆਂਦਣ ਗੁਣ ਗਾਵਾਂ ਪ੍ਰਭ ਤੇਰੇ ਤੂੰ ਸਲਾਵੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨ ਕੋਈ ਸੱਚ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਤੂੰ ਲੈ ਮਲਾਈ ਪੂਰੇ ਗੁਰਤੇ ਸ਼ਬਦ ਧਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਰਸਨਾ ਗੁਣਮੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮੈਂ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਏ ਜਨਮ ਸਾਬਾ ਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਅਮ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਾ ਰੱਖਿਆ ਗੁਰ ਅਗਮ ਅਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲੋ ਖਾਵਣਿਆ ਓ ਵਾਰੀ ਜੀ ਓ ਵਾਰੀ ਕਲਮੈ ਨਾਮ ਸੁਨਾਮਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮ ਇੰਦਰ ਧਿਆਨ ਹਿਰਦੇ ਕੋਟ ਤੇਤੀ ਸਾ ਖੋਜੇ ਤਾਂ ਕਹੋ ਗੁਰਮਿਲ ਹਿਰਦੇ ਗਾਵਣਿਆ ਅੱਠ ਪੈਰ

ਗੁਰਮੁਖ ਗੁਰਮੁਖ ਸੁਖਿਆ ਮਨਮੁਖ ਦੁਖਿਆ ਗੁਰਮੁਖ ਸਨਮੁਖ ਮਨਮੁਖ ਮੁਖੀ ਵੇ ਮੁਖੀਆ ਗੁਰਮੁਖ ਮਿਲ ਗਏ ਮਨਮੁਖ ਵਿਛਰੇ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖ ਅੱਖਰ ਜਿਤ ਧਾਪਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਾਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤੇ ਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬੰਤ ਬਨਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸ ਤੇ ਹੋਇਆ ਅਨੰਤ ਨਾਨਕ ਇਕ ਸਮੈ ਸਮਾਏ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖਰਾ ਸੁਹਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ

ਤੇਰਾ ਕੀਤਾ ਜਿਸ ਲਾਗੇ ਮਿੱਠਾ ਘਟ ਘਟ ਪਾਰ ਬੰਮ ਤਨ ਡਿਠਾ ਥਾਂ ਸੈਂਤਾ ਤੂੰ ਮੈਂ ਤੂੰ ਏਕੋ ਇੱਕ ਵਰਤਾਂ ਬਣਿਆ।

ਸਾਹਮਣਿਆਂ ਅੰਧ ਕੁਤੇ ਕੱਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨੇ ਅਬਨਾਸੀ ਕਹਿ ਸੁਣ ਤੋਟ ਨਾ ਆਮਣਿਆ ਇੱਥੇ ਉੱਥੇ ਤੂੰ ਹੀ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ।

ਸਿਮਰ ਸਿਮਰ ਗੁਰ ਦਿਓ ਮਿਟ ਗਏ ਪੈ ਦੂਰੇ, ਸਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ, ਚਰਨ ਸੇਵ ਸੰਤ ਸਾ ਕੇ ਸਗਲ ਮਨੋਰਥ ਪੂਰੇ, ਘਟ ਘਟ ਇਕ ਵਰਤਦਾ ਜਲ ਥਲ ਮਹਿਲ ਪੂਰੇ, ਪਾਪ ਬਿਨਾਸ ਸੇਵਾ ਪਵਿੱਤਰ ਸੰਤ ਪਵਿੱਤਰ ਸੰਤ ਕੀ ਤੂਰੇ, ਸਭ ਛਡਾਏ ਖਸਮ।

ਕਰਤਾ ਸਚ ਨਾਏ ਹਰ ਵੇਖੇ ਸਦਾ ਹਜੂਰੇ ਬਾਰਾਂ ਮਹਾ ਮਹਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਹਰ ਸਾਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸੀ ਓ ਪਲਚ ਪੁਲ ਸਗਲੀ ਮੋਈ ਝੂਠੇ ਤੰਦੇ ਮੋ ਇਸ ਹਰ ਕੇ ਨਾ ਬਿਨ ਅੱਗੇ ਲਹੀ ਖੋ ਦਇ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਣਕੀ ਨਿਰਮਲ ਸੋਏ ਨਾਨਕੀ ਭਰਾ ਬੇਨਤੀ ਭਰਾ ਮਿਲੋ ਪ੍ਰਾਪਤ ਹੋਏ ਵਿਸਾਲ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੇ ਹਰ ਸੋਏ ਹਰ ਜੇਠ ਜੁੜਨ ਦਾ ਲੋੜ ਗੇ ਜਿਸ ਅੱਗੇ ਸਭ ਨਵਾਨ ਹਰ ਸੱਜਣ ਦਾ ਮਨ ਲੱਗਿਆ ਕਿਸਨ ਦੇਈ ਬੰਨ ਮਾਣਕ ਮੋਤੀ ਨਾ ਪ੍ਰਭ ਆਉਣ ਲੱਗੇ ਨਹੀਂ ਸਨ ਰੰਗ ਸਭੇ ਨਰਨ ਜਿਤੇ ਮਨ ਪਵਨ ਜੋ ਹਾਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹਿਨ ਧੰਨ ਆਪਾਂ ਲਿਆ ਜੇ ਮਿਲੇ ਵਿਛੜ ਕਿਉਂ ਰਵਾਨਾ

असार सहंदा तिस लगे जिस मन हर चरण निवास। सामन सरसे कामनी चरण

ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਲਾਮ ਨਹਾਰ ਜਿੰਨੀ ਸਖੀਏ ਪ੍ਰਭ ਪਾਇਆ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦ ਬਲਿਹਾਰ।

ਜਿਤ ਦੰਡ ਹੈ ਬਿਨਸੀ ਤਿਤ ਵੇਲੇ ਕਹੈ ਸੁਨ ਤਿਸ ਵੇਲੇ ਕਹੈ ਸੁਨ ਪ੍ਰੀਤ ਪਕੜ ਚਲਾਇਨ ਪਕੜ ਚਲਾਇਨ ਦੂਤ ਜਮ ਕਿਸਨਾ ਦੇਨੀ ਭੇਤ ਛੱਡ।

ਪਉਤ ਵਾਰ ਨਾ ਵਿਆਪੀ ਕੰਠ ਮਿਲਿਆ ਹਰ ਪੰਕੰਠ ਮਿਲਿਆ ਹਰ ਨਾਉ ਮਨ ਬੇਦਿਆ ਚਰਨਾਰ ਬਿੰਦ ਦਸਨ ਲਗੜਾ ਸਾਉ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਓ ਬਿਖਿਆ ਪੋ ਨ ਸਕੀ ਮਿਲ ਸਾਧੂ ਗੁਣ ਗਾਓ।

ਲਖ ਬੇਰੀਆਂ ਹਰ ਸੱਜਣ ਅਗ ਮਗਾਓ ਸਰਮ ਭਾਈ ਨ ਰਹਿਣੇ ਨਾਨਕ ਦਰ ਪਹਿਆ ਪੋਗ ਸੁਣਦਾ ਸਰਬ ਸੁਖ ਪੋਗ ਸੁਣਦਾ ਸਰਬ ਸੁਖ।

ਦਾ ਗੁਰ ਸ਼ਬਦੀ ਅਰਾਧੀਏ ਜਪੀਏ ਨਿਰਬਲ ਮੰਤ ਕੀਮਤ ਕਹਿ ਨ ਜਾਈਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਵਰੈਨੋ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀਏ ਮਿਲੇ ਸਵਾਮੀ ਕੰਤ

ਤੂੜੀ ਸੰਗ ਸਮਾਓ ਜਿਉਂ ਤੂੰ ਰੱਖੇ ਤਿਉਂ ਰਾਂ ਤੇਰਾ ਦਿੱਤਾ ਪਹਿਨਾ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਜੀ ਕਿੱਥੇ ਕੁੱਕ ਜਾਓ ਅਗਿਆਨ ਬਨਾਸਨ ਤਮ ਹਰਨ ਉੱਚੇ ਅਗਮ ਮਾਓ ਮਨ ਵਿਛੜਿਆ ਹਰ ਮੇਲੇ ਨਾਨਕ ਸੁਵਾਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ

ਆਇਆ ਗਿਆ ਮਹਿਆ ਨਾਉ ਪਿੱਛੇ ਪੱਤਰ ਸਦਿਓ ਕਾਉ ਨਾਨਕ ਮਨਮੁਖ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਲਤਨ ਬੀਸ ਰਹਿਮਨ ਤੀਸਾ ਕਾ ਸੁੰਦਰ ਕੁਹਾਵੇ ਚਾਲੀ ਸੀ ਪੁਰ ਹੋਏ ਪਚਾਸੀ ਪੱਗ ਕਿਸੇ ਸੱਠੀ ਕੋ ਬੜੇ ਪਾ ਆਵੇ

ਪਹਿਲਾ ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬੰਤ ਬਣਾਏ ਅੱਖੀ ਦੇਖੇ ਜਿਹਵਾ ਬੋਲੇ ਕੰਨੀ ਸੁਤ ਸਮਾਏ ਪੈਰੀ ਚੱਲੇ ਹੱਥੀ ਕੰਨਾ ਦਿੱਤਾ ਪਹਿਨੇ ਖਾਏ ਜਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੇ

ਜਾਣੀਏ। ਜੋ ਧਰਮ ਕਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਵਣੇ ਪਾਪੀ ਜਾਣੀਏ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਤੂੰ ਕਿਆ ਦੂਜਾ ਅੱਖ ਵਖਾਣੀਏ। ਜਿੱਚਾ ਤੇਰੀ ਜੋਤ ਤਿੱਚਾ ਜੋਤੀ ਵਿੱਚ ਤੂੰ ਬੋਲੇ, ਵੈ ਜੋਤੀ ਕੋਈ ਕਿਸੇ ਕਹਿਆ ਦਿਖਾ ਸਿਹਾਣੀਏ। ਨਾਨਕ ਗੁਰਮੁਖ ਨਦਰੀ ਆਇਆ ਹਰੀ ਕੋ ਸੁਗੁਰ ਸਜਾਣੀਏ। ਪੌੜੀ ਤੁਦੇ ਆਪੇ ਜਤ ਪਾਇ ਕੇ ਤੁਦੋ ਆਪੇ ਧੰਦੇ ਲਾਇਆ, ਮੋਠ ਗੋਲੀ ਪਾਇ ਕੇ ਤੁਦੇ ਆਪੋ ਜਤ ਖਵਾਇਆ। ਤਿਸਨਾ ਅੰਦਰ ਅਗਨ ਹੈ ਨਾ ਤਿਪਤੇ ਪੁਖਾ ਤਿਹਾਇਆ, ਸਹਸਾ ਇਸ ਸੰਸਾਰੇ ਮਰ ਜੰਮੇ ਆਇਆ ਜਾਇਆ। ਬਿਨ ਸਤਿਗੁਰ ਮੋਹ ਨਾ ਤੁੱਟੀ ਸਭ ਥੱਕੇ ਕਰਮ ਕਮਾਇਆ।

ਚਤ ਲਾਇਆ। ਸਲੋਕ ਮਹੱਲਾ ਦੂਜਾ। ਅੱਖੀ ਬਾਜੋ ਵੇਖਣਾ ਬਿਨ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕੰਨਾ, ਜੀਬੇ ਬਾਜੋ ਬੋਲਣਾ ਇਉ ਜੀਵਤ ਮਰਨਾ, ਨਾਨਕ ਪਛਾਣ ਕੇ ਤੋ ਖਸਮੇ ਮਿਲਣਾ। ਮਹੱਲਾ ਦੂਜਾ। ਦਿਸੇ ਸੁਣਿਆ ਜਾਣਿਆ ਸੋ ਨ ਪਾਇਆ ਜਾਏ, ਸੁਣਲਾ ਟੁੰਡਾ ਹੰਦਲਾ ਕਿਉਂ ਗੱਲ ਲੱਗੇ ਤਾਏ।

ਆ ਜਿਉ ਭਾਵੇ ਜਿਉ ਭਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲਾ ਗੁਰਮਤੀ ਤੁਦੇ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਹਿਨਾਵੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੁੱਤ ਕਲੰਤ ਕੁਟੁੰਬ ਹੈ ਇੱਕ ਅਲਪਤ ਰਹੇ ਜੋ ਤੁਦ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸੱਚੇ ਨਾਏ ਸੁਮਾਇਆ ਸਲੋਕ ਮਹੱਲਾ ਪਹਿਲਾ।

ਮਲ ਲਹੇ ਛੱਪੜ ਨਾਤੇ ਸਗਵੀ ਮਲ ਲਾਏ ਤੀਰਥ ਪੂਰਾ ਧਿਆਏ ਉਹ ਆਪ ਛੁੱਟਾ ਕੁਟੁੰਬ ਸਿਉ ਦੇ ਹਰ ਹਰ ਨਾਮ ਸਭ ਸਿੱਟ ਛਡਾਏ ਜਨ ਨਾਨਕ ਤਿਨ ਬਲਿਹਾਰ ਨੇ ਜੋ ਆਪ ਜਪੇ ਅਵਰਾ ਨਾ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਏ ਵਾਕ ਵਾਣ ਖੰਡ ਮਸ ਵਾਸਾ ਇੱਕ ਭਗਵਾ ਬੇਸ ਘਰ ਫਿਰੇ ਜੋਗੀ ਸੁਨਿਆਸਾ ਅੰਦਰ ਤਿਸਨਾ ਬਹੁਤ ਸਾਧਨ ਭੋਜਨ ਕੀ ਆਸਾ

ਪਰ ਪੜਿਆ ਮੂਰਖ ਆਖੇ ਜਿਸ ਲੱਭ ਲੋਭ ਹੰਕਾਰਾ ਨਾ ਪੜੀਏ ਨਾ ਬੁਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਅੰਦਰ ਸੱਚੇ ਸੱਚਿਆਰਾ ਜਿਸਦਾ ਜੀਉ ਪ੍ਰਾਣ ਅੰਤ ਜੋਤ ਪਾਰਾ ਸੱਚ ਸੱਚਾ ਸਾਹੁ ਇਕ ਤੋਂ ਹੋਰ ਜਗਤ ਬੰਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸਿਰ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਹਮਾ ਕਰਮ ਨਿਵਾਸ ਤਸੇ ਜਤਸ ਭਾਵਸੇ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸੂਰ ਉਸ ਗਾਏ ਗੁਰ ਪੀਰ ਕੀ ਹਮ ਤਾਂ ਪਰੇ ਜਾ ਮੁਰਦਾਰ ਨਾ ਖਾਏ ਗਲੀ ਫਿਸਨਾ ਜਾਣਿਆ ਛੁੱਟੇ ਸੱਚ ਕਮਾਏ ਮਾਰਨ ਪਾਏ ਰਾਮ ਹੋ ਮੈ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀਏ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਵਾਜਾ ਭਗਤ ਪੰਜ ਪੰਜਾ ਪੰਜੇ ਨੌ ਪਹਿਲਾ ਸੱਚ ਹਲਾਤ ਹੋਏ ਤੀਜਾ ਖੈਰ ਖੁਦਾਏ ਚੌਥੀ ਨੀਤ ਰਾਸ

ਨਾਨਕ ਜਿੱਤ ਨਾਨਕ ਜਿੱਤ ਕੁੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਬਦਾਤ ਵੰਜਦੇ ਇੱਕ ਕੱਚੇ ਦੇ ਵਪਾਰਾ ਸਤਗੁਰ ਉੱਠੇ ਪਾਏ ਨਾ ਅੰਤਰ ਅੰਤਰ ਰਤਨ ਭੰਡਾਰਾ ਬਿਨ ਗੁਰ ਕਿਨੇ ਨਾ ਲੱਦਿਆ ਅੰਧੇ ਭੂਕੇ ਮੋਹੇ ਕੁੜਿਆਰਾ ਮਨਮੁਖ ਦੂਜੇ ਪੰਚ ਮੋਏ ਨਾ ਬੁਝੇ ਬਚਾਰਾ ਇਕਸ ਬਾਜੋ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਦ ਥਾਂ ਪਾਉਂਦੇ

ਮਾਲ ਮੁਸਾਵੇ ਹੋਏ ਮੁਸਲਿਮ ਦੀਨ ਮੁਹਾਵੇ ਹੋਏ ਮੁਸਲਿਮ ਦੀਨ ਮੁਹਾਵੇ ਮਰਨ ਜੀਵਨ ਕਾ ਪਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਰੀਰ ਪਰ ਕਰਤਾ ਮੰਨੇ ਆਪ ਗਵਾਵੇ

ਆਪਣਾ ਪਛਾਣੀ ਕਲੇ ਬੁਰੀ ਸੰਸਾਰ ਵਾਧੇ ਖਪੀਏ ਬਿਨਾਂ ਵੇ ਬੇਕਾਰ ਪਰਮੇ ਬੱਚੀਏ ਰਾਹ ਦੋਵੇ ਇੱਕ ਜਾਣੇ ਸੂਈ ਸਿੱਜਸੀ ਕੁਫਰ ਹੋਆ ਕੁਫਰਾਨੇ ਪਾਇਆ ਦੱਜਸੀ ਸਭ ਦੁਨੀਆਂ ਸੁਭਾ ਸੱਚ ਸਮਾਈਏ ਸਿੱਜੇ ਦਸ ਦੀਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ।

ਵੇਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਦਾ ਪਾਏ ਖੁੱਡਾ ਖੁੰਡਾ ਅੰਦਰ ਰੱਖ ਕੇ ਦੇਹਨਾ ਦੇਹ ਸੁਮਲ ਸਜਾਏ ਰਸ ਕਸ ਟਟਰ ਪਾਏ ਤਪੇ ਤਾਂ ਬਿਲਾਏ ਪੀਸੋ

ਪਹਿਲਾ ਹਮ ਜੇ ਜਿਵੇਂ ਦੁਨੀਆਂ ਪੀਰਾ ਮਸੈਕਾ ਰਹਾਇਆ ਮਹਿਰਮੰਦ ਬਾਦਸ਼ਾਹ ਅਫਸੋ ਖੁਦਾਏ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਹਨਵਾ ਨਰਾ ਨਾ ਸਿੱਧ ਸਾਧਕਾ ਤਰਾ ਅਸਤ ਏਕ ਦਿਗਰ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇਹੰਤ ਅਹਦਮੀ ਨਾ ਸਪਤ ਜਿਮੀ ਏ ਅਸਤ ਏਕ ਦਿਗਰ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਹਸ ਮੰਡਲੋ ਨਾ ਸਪਤ ਦੀਪ ਨੈ ਜਲੋ ਅਨ ਪਾਉਣ ਥਿਰ ਨਾ ਕੋਈ ਇੱਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦਤ ਆ ਕਸੇ ਹਮਾਰਾ ਏਕ ਯਾਸ ਵਸੇ ਅਸਤ ਏਕ ਦਿਗਰ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ ਪੰਧਾ ਨਾ ਗ੍ਰਹਿ ਜਰ ਰਖਤ ਆਬ ਆਸ ਕਰ ਦੇਹੰਤ ਸੋਈ ਇੱਕ ਤੂੰ ਹੀ ਮਹੱਲਾ ਪਹਿਲਾ ਨਾਨਕ ਲਰਾਰ ਲਿਖਿਆ ਸੋਏ ਮੇਟ ਨਾ ਸਕੇ ਕੋਏ ਕਲਾ ਧਰੇ ਹੀਰੇ ਸੋਈ ਇੱਕ ਤੂੰ ਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤਿ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨ ਮੁਖ ਸਦਾ ਕੁੜਿਆਰ ਪਰਮ

ਭੇਜੇ ਖਾਏ ਸੱਚਾ ਸ਼ਬਦ ਸਰਾਏ ਸੱਚ ਸਮਾਏ ਬਿਨ ਸਤਿਗੁਰੂ ਸੇਵੇ ਨਾਹੀਂ ਸੁਖ ਨਿਵਾਸ ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾਸ ਲਾਏ ਪਤ ਸਿਓ ਜਾ

ਜਾਂ ਤੁਧ ਭਾਵੇ ਤਾਂ ਕਰੇ ਵਿਉਤਾ ਸਿੰਘੀ ਨਦ ਵਜਾਵੇ ਜਾਂ ਤੁਧ ਭਾਵੇ ਤਾਂ ਪੜੇ ਕਿਤੇਬਾ ਮੁੱਲਾਂ ਸਿੱਖ ਕੁਹਾਵੇ ਜੰਦ ਭਾਵੇ ਤਾਂ ਹੋਵੇ ਅਜੇ ਰਸ ਕਸ ਬਹੁਤ ਘੁਮਾਵੇ ਜਾਂ ਤੁਧ ਭਾਵੇ ਤਾਂ ਤਿਗ ਵਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਧ ਭਾਵੇ ਜਦ ਭਾਵੇ ਤਾਂ ਜਾਏ ਦਸੰਤਰ ਸੁਣ ਗੱਲਾਂ ਕਰਿਆਵੇ ਜਾਂ ਤੁਧ ਭਾਵੇ ਤਾਂ ਜਦ ਭਾਵੇ

ਕਾਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੇ ਜਿਸ ਨੂੰ ਨਦਰ

ਸੱਚ ਕਮਾਇਆ ਸਾਰੇ ਆਪ ਖੁਆਇ ਨ ਜਿਨੇ ਕੂੜ ਬੋਲ ਬਿਖ ਕੂੜ ਬੋਲ ਬੋਲ ਬਿਖ ਖਾਇਆ ਚਲਨ ਸਾਰ ਨ ਜਾਣੇ ਕਾਮ ਕ੍ਰੋਧ ਵਿਸ ਵਧਾਇਆ ਪਤ ਕਰਨ ਹਰ ਚਾਕਰੀ ਜਿਨੀ ਅੰਧ ਨਾਮ ਤੇ ਆਇਆ ਦਸਨ ਦਾਸ ਹੋਏ ਕੇ ਜਿਨੀ ਵਿਚੋਂ ਆਪ ਗਵਾਇਆ ਉਨਾ ਖਸਮੇ ਕੇ ਦਰ ਮੁਖ ਜੇ ਸੱਚੇ ਸ਼ਬਦ ਸੁਆਇਆ ਸਲੋਕ ਮਹੱਲਾ ਪਹਿਲਾ ਸਵਾਹੀ ਸਲਾਹ ਜਿਨੀ ਤਿਆਇਆ ਇੱਕ ਮਨ ਸੀ ਪੂਰੇ ਸਾਥ ਤੇ ਉਪਰ ਲੜ ਮੋਏ

ਜਾਂ ਤੂੰ ਤਾਂ ਕਿਹਾ ਹੋਏ ਮੈਂ ਸੱਚ ਸੁਣਾਇਆ, ਮੈਂ ਸੱਚ ਸੁਣਾਏ ਮੁੱਠੀ ਧੰਦੇ ਚੋਰ ਮਹਿਲ ਨਾ ਪਾਏ, ਇੰਨੇ ਚਿੱਤ ਕਠੋਰ ਸੇਵਕ ਗੁਆਏ, ਜਿੱਤ ਘੱਟ ਸੱਚ ਨਾ ਪਾਏ ਸੁਪਨ ਕੜਾਏ, ਕਿਉਂ ਕਰ ਪੂਰੇ ਵੱਟ ਤੋਲ ਤੁਲਾਏ, ਕੋਈ ਨੇ ਆਖੇ ਘੱਟ ਹਮੇ ਜਾਗੇ, ਲੈਨ ਖਰੇ ਪਰਖ ਦਰ ਬਣਾਏ, ਸੌਦਾ ਕਿਰਤ ਹੱਟ ਪੂਰੇ ਗੁਰ ਪੂਰੇ ਗੁਰ ਪਾਏ। ਸਲੋਕ ਮਹੱਲਾ ਦੂਜਾ।

ਚੜਿਆ ਵਾਸ ਉਥੇ ਪਾਪ ਪੁੰਨ ਵਿਚਾਰੇ ਕੂੜੀ ਕਠੇ ਰਾਸ ਉਥੇ ਖੋਟੇ ਸੱਚੇ ਖਰੇ ਕਿਚੇ ਅਸਵਾਸ ਬੋਲਣ ਬਾਦ ਨਾਨਕਾ ਦੁੱਖ ਸੁਖ ਖਸਮੇ ਪਾਸ ਮਹੱਲਾ ਦੂਜਾ ਪਵਨ ਗੁਰੂ ਪਾਣੀ ਪਿਤਾ।

ਸੱਚਾ ਭੋਜਨ ਭਾਉ ਸਤਿਗੁਰੂ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਕਸਿਆ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰੂ ਤੁੱਠੇ ਨਾਉ ਪ੍ਰੇਮ ਰਸਿਆ ਸੱਚੇ ਕੇ ਦੀਵਾਨ ਕੂੜ ਨਾ ਜਾਈਏ ਝੂਠੇ ਝੂਠ ਸੁਖਾਨ ਸੁਮੈਲ ਖੁਆਈਏ ਸੱਚੇ ਸ਼ਬਦ ਜਾਣ ਠਾਕ ਨਾ ਪਾਈਏ ਸੱਚ ਸੋਣ ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰਾ ਗਣ ਹਿਵੇ ਕਰ ਬਾਧਾ ਭੋਜਨ ਸਾਧ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਤਾਤ ਰਾਜੀ ਅੰਬਰ ਧੋਲੀ ਪਿੱਛੇ ਟੰਗ ਚੜਾਈ ਏਵੜ ਵਧਾ ਮਹਾਂਵਾਰ ਨਾਈ ਸਬਸੇ ਨੱਥ ਚਲਾਈ

ਨਾਨਕ ਨਦਰ ਕਰੇ ਜਿਸ ਉੱਪਰ ਸਚ ਨਾਮ ਵਡਿਆਈ ਮਹਲਾ ਦੂਜਾ ਆਖਣ ਆਖ ਨ ਰੱਜਿਆ ਸੁਣ ਨ ਰੱਜੇ ਕੰਨ ਅੱਖੀ ਦੇਖ ਨ ਰੱਜਿਆ ਗੁਣ ਗਾ ਕੇ ਇੱਕ ਵੰਨ ਭੁੱਖਿਆ ਭੁੱਖ ਨ ਉਤਰੇ ਗਲੀ ਭੁੱਖ ਨ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਗੁਣੀ ਸਮਾਏ ਪੌੜੀ ਬਿਨ ਸੱਚੇ ਸੱਚ ਕੂੜ ਕੂੜ ਕਮਾਈਏ ਬਿਨ ਸੱਚੇ ਕੁੜਿਆਰ ਬਹਨ ਚੁਲਾਈਏ ਬਿਨ ਸੱਚੇ ਤਨ ਛਾਰ ਛਾਰ ਚੁਲਾਈਏ ਬਿਨ ਸੱਚੇ ਸਭ ਭੁੱਖ ਜੇ ਪੈਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਚ ਲਗ ਮਹਿਲ ਖੁਵਾਈਏ ਸਭ ਜਗ ਠਗਿਆ ਠੱਗ ਆਈਏ ਜਾਈਏ ਤਨ ਮਹਿ ਤਿਸ਼ਨਾ ਅਗ ਸ਼ਬਦ ਬਜਾਈਏ ਸਲੋਕ ਮਹਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫਲ ਫੁਲ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਦਾ ਲਾਏ ਦਾਨਾ ਸਿਰਦ ਦਾਨ ਮਹੱਲਾ ਪਹਿਲਾ ਸੋਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵਹਿਰ ਲਾਲ ਤਿਤ ਫਲ ਰਤਨ ਲੱਗੇ ਭਗਤ ਭਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਸੁਖ ਮਸਤਕ ਲਿਖਿਆ ਹੋਵੇ ਲੇਖ ਅੱਠ ਸੱਠ ਤੀਰਥ ਗੁਰ ਕੀ ਚਰਨੀ ਪੂਜੇ

ਲੱਗ ਪੌੜੀ ਜੀਵਤਿਆਂ ਮਰ ਮਹਰ ਜੀਵਤਿਆਂ ਮਰ ਮਾਰ ਨ ਪਛੋਤਾਈਏ ਝੂਠਾ ਏ ਸੰਸਾਰ ਕਿਨ ਸਮਝਾਈਏ।

ਆਏ ਸਤ ਸਮਾਏ ਸਲੋਕ ਮਹੱਲਾ ਪਹਿਲਾ ਤੁਮੇ ਤੁਮਾ ਬੈਸੇ ਅਕ ਤੁਰਾ ਨਿਮ ਫਲ ਮਨ ਮੁਖ ਵਸੇ ਤਿਸ ਤਿਸ ਮਨ ਮੁਖ ਵਸੇ ਤਿਸ ਜਿਸ ਤੂੰ ਚੇਤਨ ਆਵੀ ਨਾਨਕ ਕਹੀਏ ਕਿਸ ਹੰਡਣ ਕਰਮਾ ਬਾਰੇ ਮਹੱਲਾ ਪਹਿਲਾ ਮਤ ਬਖੇਰ

ਨੇ ਆਏ ਦੁਆ ਸਿਰਿਆ ਆਪੇ ਖਸਮ ਵੇਖੇ ਕਰ ਵੇ ਪਾਏ ਨਾਨਕੇ ਵੇ ਜਾਂ ਨਾਨਕੇ ਵੇ ਜਾਣੀਏ ਸਭ ਕਿਸੇ ਤਿਸੇ ਰਜਾਏ ਮਹੱਲਾ ਦੂਜਾ।

ਪੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸ ਵਿਚਾਰੀਆ ਸੋਣ ਖਸਮੇ ਪਾਸ ਹੁਕਮ ਸੁਧਾਰਿਆ ਸਖੀ ਕਨ ਅਰਦਾਸ ਬਣੋ ਪਿਆਰਿਆ ਬਿਨਾ ਵੇ ਤ੍ਰਿਗ ਵਾਸ ਫਿਟ ਸੁਜੀਵਿਆ ਸ਼ਬਦ ਸਵਾਰੀਆ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ।

ਮਹਲਾ ਦੂਜਾ ਨਿਫਰੰ ਤਸ ਜਨਮਸ ਜਾਪਤ ਬ੍ਰਹਮ ਬਿਤੇ ਸਾਗਰ ਸੰਸਾਰ ਗੁਰਪ੍ਰਸਾਦਿ ਤਹਿ ਕੇ ਕਾਰਨ ਕਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੇ ਵਸੈ ਜਨ ਕਲ ਰੱਖੀ ਤਾਰ ਪੌੜੀ।

ਕੱਢੇ ਮਾਰ ਸੱਜਣ ਸੱਸਿਆ ਸੱਚਾ ਸਤ ਸੱਚਾ ਸਤਿਗੁਰ ਸਿਮ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਸਿਆ ਟਾਢੇ ਕਥੇ ਅਕਥ ਸ਼ਬਦ ਸੁਵਾਰਿਆ ਨਾਨਕ ਗੁਣ ਗਾਏ ਰਾਸ ਹਰ ਜੀਓ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜਮੇ ਖਤੇ ਕਰਨ ਨ ਖਤਿਓ ਵਿੱਚ ਪਾਏ ਧੋਤੇ ਮੂਲ ਨ ਉਤੇ ਜਿਸੋ ਤੁਹਮਣ ਪਾਏ ਨਾਨਕ ਬਖਸੇ ਬਖਸਿਨ ਨਹਾਉ ਨ ਪਹੀ ਨਾਹ ਨ ਪਾਹੀ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੇ ਸੁਖ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੇ ਸੁਖ ਸੁਖ ਦੁੱਖ ਦੋਵੇ ਦੋਵੇਂ ਕਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਰੱਖੇ ਤਿੱਥੇ ਚੰਗੀ ਚੁੱਪ ਪੌੜੀ ਚਾਰੇ

ਸੰਭਾਲਿਆ। ਪਾਇਆ ਰਤਨ ਗ੍ਰਹਿ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ। ਨਡਰਿਆ ਡਰ ਲੱਗ ਗਰਭ ਸੇ ਕਾਲਿਆ, ਨਾਮ ਭੁੱਲਾ ਜਗ ਫਿਰੇ ਬੈਤਾਲਿਆ, ਸੁਖ ਮਹੱਲਾ ਤੀਜਾ। ਭੈ ਵਿੱਚ ਜੰਮੇ ਭੈ ਮਰੇ, ਭੀ ਪਹੁ ਮਨ ਮੈ ਹੋਏ, ਨਾਨਕ ਭੈ ਵਿੱਚ ਸੇ ਮਰੇ, ਸੈਲਾ ਆਇਆ ਸੋਏ ਮਹੱਲਾ ਤੀਜਾ। ਭੈ ਬਿਨ ਜੀਵੇ ਬਹੁਤ ਬਹੁਤ ਖੁਸ਼ੀਆਂ, ਖੁਸ਼ੀ ਕਮਾਏ, ਨਾਨਕ ਭੈ ਬਿਨ ਜੇ ਮਰੇ ਮੈ ਕਾਲਾ ਉੱਠ ਜਾਏ। ਪੌੜੀ ਸਤਿਗੁਰ ਹੋਏ ਦਿਆਲਤ ਸਰਦਾ ਪੂਰ ਗਏ, ਸਤਿਗੁਰ ਹੋਏ ਦਿਆਲਤ ਕਫੂ ਚੂਰ ਗਏ। ਸਤਿਗੁਰੂ ਹੋਏ ਦਿਆਲਤਾ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲਤਾ ਹਰ ਰੰਗ ਮਾਣੀਏ। ਸਤਿਗੁਰੂ ਹੋਏ ਦਿਆਲਤਾ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲਤਾ ਸਦ ਹੀ ਸੁਖ ਦੇਹਾ। ਸਤਿਗੁਰੂ ਹੋਏ ਦਿਆਲਤਾ ਨਾਮਨਤ ਪਾਈਏ, ਸਤਿਗੁਰੂ ਹੋਏ ਦਿਆਲਤਾ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਸੋਹਰ ਸਿਰ ਖੋਹਣ ਪਿਹਨ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਰਿਦ ਮੁੱਤ ਲਿਓ ਪੜਾਸਾ ਪਾਣੀ, ਦੇਖ ਬਣੀ ਦੇਖ ਸੁਗਾਹੀ। ਪੇਡਾਂ ਵਾਂਗੂ ਸੈਰ ਖੋਹਣ ਪਰੀਆਂ ਹੱਥ ਸੁਹਾਈ, ਮਾਹੋ ਪੀਓ ਕਿਤ ਗੁਆਵਣ, ਟੱਬਰ ਤੋਂ ਟੱਬਣ ਰੋਵਣ ਤਾਹੀ, ਉਂਡਾ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੋਏ ਕਥਾਓ ਪਾਹੀ। ਅੱਠ

ਖੁੰਬੇ ਪਾਣੀ ਵਿੱਚੋਂ ਰਤਨ ਪੰਨੇ ਮਹਿਰ ਕਿਆ ਮਰਦਾਨੀ ਅਠਸਰ ਤੀਰਥ ਦੇਵੀ ਥਾਪੇ ਪੂਰਬ ਲੱਗੇ ਬਾਣੀ ਨਾਹੇ ਨਿਵਾਸਾ ਨਾਤੇ ਪੂਜਾ ਨਾਮ ਸਦਾ ਸੋ ਜਾਣੀ ਮੋਹਿਆ ਜੀਵ ਤਿਆਗ ਥੋਵੇ ਜਾਂ ਸਿਰ ਪਹੀਏ ਪਾਣੀ ਨਾਨਕ ਸਿਰ ਖੁੰਤੇ ਸੈਤਾਨੀ ਇਨਾ ਗੱਲ ਨ ਪਾਣੀ ਉੱਠੇ ਹੋਏ ਹੋਏ ਬਿਲਾਵਲ ਜੀਆ ਜੁਗਤ ਸਮਾਨੀ ਮਿੱਠੇ ਅਨਕ ਮਾਦਕ ਪਾਹਾ ਸਭਸੇ ਪਰਦਾ ਹੋਵੇ ਉੱਠੇ ਉੱਠੇ ਕਹੋ ਚਰੇ ਨਿਤ ਚੁਗੇ ਸਾਤ ਅੰਧੇ ਬਲੋਵੇ ਤਿਤ ਕੇ ਹੋਮ ਜਗ ਸਾਧ ਪੂਜਾ ਪਇਆ ਕਰ ਕਾਜ ਸੋਏ ਗੁਰ ਸੰਬੰਧ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਸੇ ਸਰ ਖੁੰਭੇ ਨਾਵ ਨਾਹੀ ਤਾਂ ਸਤ ਚੱਟੇ ਸਿਰ ਸਾਈ ਮਹਲਾ ਦੂਜੇ ਅੱਗੀ ਅੱਗੀ ਪਾਲਾ ਕੇ ਕਰੇ ਸੂਰਜ ਕੇਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਸ ਹੋਏ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ ਤੋ ਸੱਚੇ ਸੁਭਾਅ

ਪਹਿਲਾ ਆਪ ਬੁਝਾਏ ਸੋਈ ਬੁਝੇ ਜੇ ਸਾਬ ਸੁਝਾਏ ਤੇ ਸਾਬ ਕੇ ਸਿਜੇ ਕਹਿ ਕਹਿ ਕਥਨਾ ਮਾਇਆ ਲੁਜੇ ਹੁਕਮੀ ਸਗਲ ਕਰੇ ਅਹਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅੱਖੋ ਆਪ ਲਾਹੇ ਭਰਾਤ ਹੋਵੇ ਜਿਸ ਦਾਤ ਪੌੜੀ ਹੁਣ ਢਾਡੀ ਬੇਕਾਰ ਕਰੇ ਲਾਇਆ ਰਾਤ ਦੇਹ ਕੇ ਵਾਰ ਤੂੰ ਫਰਮਾਇਆ ਢਾਡੀ ਸੱਚੇ ਮੈਲ ਖਸਮ ਬੁਲਾਇਆ

ਸਭ ਕੋ ਤੇਰਾ ਤੂੰ ਸਭਨਾ ਖਾਸ ਹੋਏ ਜਾਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਹਿ ਵਸੇਖ ਕਹਿਣਾ ਹੈ ਕਿਛ ਕਹਿ ਨਾ ਜਾ

ਦਰਵਾਜੇ ਦਸਵਾਂ ਦਵਾਰ ਬੁਝ ਰਹੇ ਗਿਆਨੀ ਇਹ ਵਿਚਾਰ ਭਗਤਾ ਭਗਤਾ ਸੰਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੇ ਪਾਉਣ ਬੁਰੇ ਬੁਝ ਰਹੇ ਗਿਆਨੀ ਮੁਆ ਹੈ ਕੌਣ ਮੋਈ ਸੁਰਤ ਬਾਦ ਅਹੰਕਾਰ ਨਾ ਉਹ ਨਾ ਮੁਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਈ ਰਤਨ ਪਦਾਰਥ ਕਠੀ ਮਾਹੀ ਪੜ ਪੜ ਪੰਡਤ ਬਾਦ ਬਖਾਨੇ ਭੀਤਰ ਬੁੱਧੀ ਵਸਤ ਨਾ ਜਾਣੇ ਹੋਣਾ ਮੁਆ ਮੇਰੀ ਮੋਹੀ ਬੁਲਾਏ ਹੋਣਾ ਮੁਆ ਜੋ ਰਹਿ ਸਮਾਏ ਕਹੋ ਕਹੋ ਨਾਨਕ ਗੁਰਬ੍ਰਹਮ ਦਿਖਾਇਆ ਮਰਤਾ ਜਾਤਾ

ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੇ ਮਿਲ ਜੋਤ ਅਪਾਰ ਆਪ ਤੁਲੇ ਆਪੇ ਵੰਜਾਰ।

ਆਏ ਗੁਰਮੁਖ ਮੁਕਤ ਬੰਦ ਨਾ ਪਾਏ ਸ਼ਬਦ ਵਿਚਾਰ ਸੁੱਟੇ ਹਰ ਨਾਏ ਤਰਵਰ ਪੰਖੀ ਬਉਨਸ ਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼।

ਕਾਲ ਇਤ ਉੱਤਮ ਮਨਮੁਖ ਬਾਧੇ ਕਾਲ ਐਨਸ ਨਾ ਐਨਸ ਰਾਮ ਹਿਰਦੇ ਸੇ ਪੂਰੇ ਨਾਨਕ ਨਾਨਕ ਰਾਮ ਮਿਲੇ ਭਰਮ ਦੂਰੇ ਗੌੜੀ ਮਹੱਲਾ ਪਹਿਲਾ ਗੌੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹਿ ਵਖਿਆਨ ਤ੍ਰਿ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ

ਮੁਕਤ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਹਰ ਕੀ ਭਗਤ ਮੁਕਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖਤ ਖਾਇਆ ਆਸਾ ਮੈਂ ਨਿਰਾਸ ਬੁਝਾਇਆ ਦੀਨਾ ਨਾਲ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀਏ ਸੰਸਾਰੋ ਲਭ ਲੋਭ ਲਭ ਲੋਭ ਮੁੱਚ ਕੁੜਕ ਮਾਵੇ ਬਹੁਤ ਉਠਾਵੇ ਪਾਰੋ ਤੂੰ ਕਾਇਆ ਮੈਂ ਰੁਲਤੀ ਦੇਖੀ ਜੋ ਤਰ ਉਪਰ ਛਾਰੋ ਸੁਣ ਸੁਣ ਸਿੱਖ ਹਮਾਰੀ ਸੋ ਕਿਰਤ ਕੀਤਾ ਰਹਿਸੀ ਮੇਰੇ ਜੀੜੇ ਬਹੁ ਨ ਆਵੇ ਵਾਰੀ ਰਾਹ ਹਉ ਤੁਦੇ ਆਖਾ ਮੇਰੀ ਕਾਇਆ ਤੂੰ ਸੁਣ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਹੇ ਬੁਰਾ ਕਰੇ ਪੁਰਾਈ ਝੂਠੀ ਲੈ ਤੋ ਬਾਰੀ ਵੇਲ ਪੁਰਾਈ ਜੋਏ ਜੀੜੇ ਕਰੇ ਚੋਰੀ ਬਰਿਆਰੀ ਹੰਸ ਹੰਸ ਹੰਸ ਚੱਲਿਆ ਤੂੰ ਪਿੱਛੇ ਰਹੀਏ ਇਹ ਛੁੱਟ ਹੋਏ ਨਾਹਰੀ ਤੂੰ ਕਾਇਆ ਰਹੇ ਸੋ ਪੰਤ ਤੁਧ ਕੀਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਛ ਲਿਆ ਤਾਮਣ ਪਲਾ ਪਾਇਆ ਹਲਤਨਾ ਸੋਭਾ ਪਤਨ ਢੋਹੀ ਐਲਾ ਜਨਮ ਗਵਾਇਆ ਹਉ ਖਰੀ ਦਹੇਲੀ ਹੋਏ ਹਉ ਖਰੀ ਦਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਉ ਤਾਜੀ ਤੁਰਕੀ ਗਵਾਇਆ ਤਾਜੀ ਤੁਰਕੀ ਸੋਨਾ ਰੂਪਾ ਕੱਪੜ ਕੇਰੇ ਭਾਰਾ

ਨਾਮ ਤੁਮਾਰਾ ਦੇ ਦੇ ਨੀਮ ਦਿਹਾਲ ਉਸਾਰੀ ਪਸ ਮੰਦਰ ਕੀ ਤੇਰੀ ਸੱਚੇ ਸੱਚੇ ਸੰਚ ਨਾ ਦੇਹੀ ਕਿਸੇ ਹੀ ਆਂਧ ਜਾਣੇ ਸਭ ਮੇਰੀ ਸੋਨ ਲੰਕਾ ਸੋਨ ਮਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਨਾ ਹੋਗ ਤਿਸੇ ਕਾ ਭਾਣਾ ਰਹਾਓ ਸੋ ਹਮਾਰਾ ਠਾਕਰ ਭਾਰਾ ਹਮ ਤਿਸਕੇ ਬਨਜਾਰੇ।

ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਘੜ ਭੀਤਰ ਮਹਿੰਦਰਾ ਕਾਇਆ ਖਿੰਚੇ ਕਦਾਂਤਾ ਪੰਚ ਮੇਲ ਪੰਚ ਚੇਲੇ

ਅਵਸਥਾ ਰਾਓ ਮੁੰਡ ਬਣਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗੰਤਾ ਤਰ ਭਵਨ ਤਾਰਨ ਹਾਰ ਸਵਾਮੀ ਏਕ ਨ ਚੇਤਸ ਅਧੰਤਾ ਕਰ ਪਟਮ ਗਲੀ ਮਨ ਲਾਵਸ ਸੰਸਾ ਮੂਲ ਸੰਸਾ ਮੂਲ ਨਾ ਜਾਵੰਤਾ ਜਾਵਸਤਾ ਏਕਸ ਕਰਨੀ ਏਕਸ ਚਰਨੀ ਜੇ ਚਿਤ ਲਾਵਸ ਲੋਭ ਲਾਭ ਲੋਭ ਸੀ ਤਾਵਸਤਾ ਜਪਸ ਨਿਰੰਜਨ ਰਚ ਸਮਨਾ ਕਾਹੇ ਕਾਹੇ ਬੋਲੇ ਜੋ

ਤੇਰੇ ਰਾਉ ਕੇਤੇ ਰੁੱਖ ਬਿਰਖ ਹਮ ਚੀਨੇ ਕਿਤ ਪਸ਼ੂ ਉਪਾਏ ਕੇਤੇ ਨਾਗ ਕੇਤੇ ਰਾ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹੱਟ ਪੱਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੋਤੇ ਕਹਾਂ ਛਪਾਏ ਤਤ ਤੀਰਥ ਹਮ ਨਾਭ ਖੰਡ ਦੇਖੇ ਹੱਟ ਪੱਟਣ ਬਜਾਰਾ ਲੈ ਕੇ ਤਕੜੀ ਤੋਲਣ ਲੱਗਾ ਕਟ ਹੀ ਮੈਂ ਵੰਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਗੁਣ ਹਵਾਰੇ ਦਇਆ ਕਰੋ ਕਸ਼ਮੀਰੋ ਪਾਓ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੇ ਭੀਤਰ ਵਗੇ ਕਾਤੀ ਪਨਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਗੌੜੀ ਬਰਾਗਣ ਮਹੱਲਾ ਪਹਿਲਾ

ਦੇ ਦਿਲ ਵਿੱਚ ਸਭ ਕੋਏ ਨਾਨਕ ਕੰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਵਿਰਾਗਨ ਮਹੱਲਾ ਪਹਿਲਾ।

ਸਤਿਗੁਰ ਪ੍ਰਸਾਦ ਜੈ ਕਰ ਕੀਰਤਿ ਆਖੇ ਕਰਤੇ ਕਾ ਹੋਏ ਬਚਾਰੋ ਤਿਤ ਕਰ ਗਾਵੋ ਸੋਹਲਾ ਸਿਮਰੋ ਸਿਜਨਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹੋ ਮਾਰੀ ਜਾਓ ਜੈ ਸੋਲੇ ਸਦਾ ਸੁਖ ਹੋਏ ਰਹਾਓ ਨਿਤ ਜਿਹੜੇ ਸੰਭਾਲਿਆ ਦੇਖੇਗਾ ਦੇਵਨਹਾਰ ਤੇਰੇ ਦਾਣੇ ਕੀਮਤ ਨਾ ਪਾਵੇ ਤੇ ਦਾਤੇ ਕਮ ਸੰਵਾਰ।

うわ

그르 으아 그르 으아 그르 으아 그르 으아 그르

그래.

ਹਾਂ ਰਲ ਕੇ ਇੱਕੋ ਜਿਹਾ ਹਾਂ ਸਾਰੇ ਇੱਕ ਲੈ ਦੇ ਵਿੱਚ ਗੁਰ ਆਹ ਗੁਰ ਆਹ ਗੁਰ ਆਹ ਗੁਰ ਆਹ ਗੁਰ

ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰਿਓ, ਇਹ ਸਿੱਖਣਾ ਆਪਾਂ ਸਤਿਗੁਰਾਂ ਤੋਂ ਕਿ ਸ਼ਬਦ ਜਪਣਾ ਕਿਵੇਂ ਆ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁੱਖ ਉੱਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਇੱਕ ਕਿਹਾ ਹੈ ਵਾਹਿਗੁਰੂ ਜੀ ਨੂੰ, ਕਿਤੇ ਜੇ ਤੁਸੀਂ ਇਹ ਸ਼ਬਦ ਨੂੰ ਜਪਣਾ ਸਿੱਖ ਗਏ ਤੇ ਤੁਹਾਡਾ ਇਸ ਲੋਕ ਚ ਵੀ ਤੇ ਪਰਲੋਕ ਚ ਵੀ ਜਿਹੜਾ ਮੁੱਖ ਉੱਜਲ ਹੋਏਗਾ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁੱਖ ਉੱਜਲੇ। ਤੇ ਜਦੋਂ ਅਸੀਂ ਸੰਗਤ ਚ ਬੈਠਣਾ ਆ ਕੇ, ਉਦੋਂ ਅਸੀਂ ਪਹਿਲਾਂ ਵੇਖਣਾ ਵੀ ਕਿਸ ਲੈ ਦੇ ਵਿੱਚ ਚੱਲ ਰਹੀ ਸੰਗਤ। ਇਹ ਬੜਾ ਸੌਖਾ ਤਰੀਕਾ। ਵਾਹੇ ਲੰਮਾ ਨਹੀਂ ਕਹਿਣਾ, ਵਾਹ ਗੁਰੂ, ਇੱਦਾਂ ਜਦੋਂ ਬੋਲੋਗੇ ਰਲ ਜਾਓਗੇ। ਜੇ ਤੁਸੀਂ ਲੰਮਾ ਬੋਲੋਗੇ ਤੇ ਫਿਰ ਸੰਗਤ ਨਾਲ ਰਲਿਆ ਨਹੀਂ ਜਾਣਾ। ਤੇ ਆਪਾਂ ਕੀ ਕਰਨਾ, ਸਭ ਸੁਰਤੀ ਮਿਲ ਸੁਰਤ ਕਮਾਈ, ਕਮਾਈ ਕਰਨੀ ਸੰਗਤ ਨੇ ਇੱਕ ਲੈ ਦੇ ਵਿੱਚ, ਤੇ ਫਿਰ ਇਹਦੀ ਵੈਲਿਊ ਪੈਣੀ ਆ। ਸਭ ਕੀਮਤ ਮਿਲ ਕੀਮਤ ਪਾਈ, ਕਿਉਂਕਿ ਇਹ ਇੱਕ ਬੇੜਾ ਹੈ ਸੰਗਤ ਦਾ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜੇ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲਗਾ। ਆਪਾਂ ਭਵਜਲ ਚ ਪਾਰ ਹੋਣਾ ਤੇ ਚੜ੍ਹਨਾ ਕਿੱਥੇ ਆ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ। ਚੜ੍ਹਨ ਦਾ ਇਹ ਤਰੀਕਾ, ਅੱਖਾਂ ਬੰਦ ਕਰਨੀਆਂ, ਅੰਦਰ ਨੂੰ ਸਾ ਜਾਂਦਾ, ਮਾੜਾ ਜਿਹਾ ਬੋਲਣਾ ਵਾਹ, ਇਹਨੂੰ ਸੁਣਨਾ। ਜੇ ਤੁਸੀਂ ਸੁਣ ਲਿਆ ਤੇ ਚੜ੍ਹ ਗਏ, ਫਿਰ ਗੁਰੂ ਬੋਲਣਾ ਤੇ ਸੁਣਨਾ। ਜੇ ਤੇ ਮਨ ਸੁਣਦਾ, ਗਾਹ ਵੀ ਹੈ ਸੁਣੀਏ, ਮਨ ਰੱਖੀਏ, ਫਿਰ ਪਿਆਰ ਪੈਣਾ ਵਾ। ਤੇ ਜੇ ਆਪਾਂ ਸੁਣਿਆ ਨਾ ਤੇ ਫਿਰ ਅੰਦਰ ਸਾਡੇ ਵਿਚਾਰ ਚੱਲੀ ਜਾਣੇ ਆ। ਹੁਣ ਇੱਕ ਵਾਰੀ ਸਿੱਖ ਲਓ ਤੇ ਫਿਰ ਬੋਲਿਓ, ਵਾਹੇ ਲੰਮਾ ਨਹੀਂ ਬੋਲਣਾ, ਵਾਹ ਇਹਦਾ ਮਤਲਬ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ, ਸ਼ਾਬਾਸ਼ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰੇ। ਵੇਖੋ ਉਹ ਵੀ ਆਪਣੇ ਵਾਂਗੂ ਹੀ ਸੀ, ਪਹਿਲਾਂ ਗੁਰੂ ਵਾਲੇ ਨਹੀਂ ਸੀ ਬਣੇ, ਪਤਾ ਹੀ ਨਹੀਂ ਸੀਗਾ। ਛੋਟੇ ਹੁੰਦਿਆਂ ਮਾਤਾ ਪਿਤਾ ਚੜ੍ਹਾਈ ਕਰ ਗਏ, ਪਹਿਲਾਂ ਪਿਤਾ ਜੀ ਚੜ੍ਹਾਈ ਕਰਕੇ ਫਿਰ ਮਾਤਾ, ਨਾਨੀ ਆਪਣੇ ਕੋਲ ਲੈ ਆਈ ਅਤੇ 7-8 ਸਾਲ ਦੀ ਉਮਰ ਦੇ ਵਿੱਚ ਕਿਰਤ ਕੀ ਕੀਤੀ, ਘੁੰਗਣੀਆਂ ਵੇਚਣੀਆਂ ਵੇਚਦੇ ਰਹੇ। ਉਸੇ ਪਿੰਡ ਦੇ ਸਨ ਗੁਰੂ ਅਮਰਦਾਸ ਮਹਾਰਾਜ, ਜਦੋਂ ਬੌਲੀ ਸਾਹਿਬ ਦੀ ਸੇਵਾ ਲੱਗੀ ਉਹ ਉੱਥੇ ਲੈ ਆ ਗਏ। ਉੱਥੇ ਕਿਰਤ ਵੀ ਕਰਦੇ ਅਤੇ ਨਾਲ ਸੇਵਾ ਵੀ ਕਰਾਉਂਦੇ, ਗੁਰਮੰਤਰ ਫਿਰ ਲਿਆ ਉਹਨਾਂ ਨੇ ਜਿਹੜਾ ਤੁਸੀਂ ਜਪ ਰਹੇ ਹੋ ਗੁਰੂ ਅਮਰਦਾਸ ਮਹਾਰਾਜ ਜੀ ਤੋਂ। ਫਿਰ ਉਹਨਾਂ ਕਮਾਈ ਕਿੰਨੀ ਕੀਤੀ, ਜਿਹਨੇ ਆਪਣਾ ਜਨਮ ਕੀਤਾ ਨਾ ਉਹਨੇ ਹੀ ਸਾਡੇ ਮਨ ਨੂੰ ਸਵਾਰਨਾ ਵਾ। ਸਾਡਾ ਜਨਮ ਕਿਹਨੇ ਕੀਤਾ? ਵਾਹਿਗੁਰੂ ਨੇ। ਕਿਹਨੇ ਕੀਤਾ? ਵਾਹਿਗੁਰੂ। ਉਹਨੇ ਹੀ ਸਾਡੇ ਮਨ ਨੂੰ ਸਵਾਰਨਾ ਵਾ। ਆ ਤੁਸੀਂ ਸਵਾਰ ਰਹੇ ਹੋ ਨਾ ਕਾਹਦੇ ਨਾਲ? ਵਾਹਿਗੁਰੂ ਨਾਲ। ਮਨ ਸਾਡਾ ਜਿਹੜਾ ਵਾ ਉਹ ਮੈਲਾ ਹੋਇਆ ਪਿਆ ਸੋਚਾਂ ਦੇ ਵਿੱਚ, ਜਿਹਨੂੰ ਥਾਟਸ ਕਹਿੰਦੇ ਤੁਸੀਂ। ਉਹ ਸਾਰਾ ਦਿਨ ਸਵੇਰੇ ਉੱਠਦੇ ਚੱਲਣ ਲੱਗ ਪੈਂਦੀਆਂ ਸੋਚਾਂ, ਰਾਤ ਨੂੰ ਸੁਪਨੇ ਬਣ ਜਾਂਦੇ, ਨਾ ਦਿਨੇ ਸੁਖੀ ਨਾ ਰਾਤ ਨੂੰ। ਅਤੇ ਸਤਿਗੁਰੂ ਕਹਿੰਦੇ ਤੁਸੀਂ ਹੁਣ ਆਪਣੇ ਮਨ ਦੇ ਵਿੱਚ ਵਾਹਿਗੁਰੂ ਵਸਾਉਣਾ ਵਾ। ਅੱਜ ਉਹਨਾਂ ਦਾ ਹੁਕਮਨਾਮਾ ਸਾਹਿਬ ਪੜ੍ਹਿਓ, ਤੁਸੀਂ ਪੜ੍ਹ ਕੇ ਆਏ ਸਾਰੇ, ਇੱਥੋਂ ਤੱਕ ਆਉਂਦਿਆਂ ਚੇਤਾ ਭੁੱਲ ਜਾਂਦਾ ਵੀ ਕੀ ਪੜ੍ਹ ਕੇ ਆਏ, ਧਿਆਨ ਨਾਲ ਨਹੀਂ ਨਾ ਪੜ੍ਹਦੇ। ਚੌਥੇ ਪਾਤਸ਼ਾਹ ਦੇ ਬਚਨ ਨੇ, ਮੇਰੇ ਹੀਰ ਰਤਨ ਨਾਮ ਹਰ ਵਸਿਓ। ਜਦੋਂ ਉਹਨਾਂ ਨੇ ਗੁਰਮੰਤਰ ਲਿਆ ਨਾ ਗੁਰੂ ਸਾਹਿਬ ਤੋਂ, ਤੀਜੇ ਪਾਤਸ਼ਾਹ ਤੋਂ, ਅਤੇ ਉਹਨਾਂ ਨੇ ਫਿਰ ਇੱਦਾਂ ਜਿਵੇਂ ਤੁਸੀਂ ਜਪਦੇ ਹੋ ਬੜੀ ਕਮਾਈ ਕੀਤੀ, ਮਨ ਦੇ ਵਿੱਚ ਵਸਾ ਦਿੱਤਾ। ਅਸੀਂ ਕੀ ਕਰਦੇ ਹਾਂ, ਬੋਲਦੇ ਤਾਂ ਹੈਗੇ ਹਾਂ ਵਾਹਿਗੁਰੂ, ਪਰ ਸੁਣਦੇ ਨਹੀਂ ਅਤੇ ਮਨ ਜਿਹੜਾ ਵਿਚਾਰਾਂ 'ਚ ਭੱਜਾ ਫਿਰਦਾ। ਇਹ ਵਿਚਾਰ ਇੰਨੇ ਹੈਵੀ ਨੇ, ਸਾਨੂੰ ਮੁੜ ਕੇ ਸੰਗਤ 'ਚੋਂ ਉਠਾ ਕੇ ਲੈ ਜਾਂਦੇ ਆ। ਕਿੱਥੇ ਬਹਿ ਗਿਆ ਤੂੰ, ਤਾਂ ਇੱਧਰ ਜਾਣਾ ਸੀ, ਕੰਮ ਭਾਵੇਂ ਕੋਈ ਵੀ ਨਾ ਹੋਵੇ ਬਾਹਰ, ਇਹਨਾਂ ਨੇ ਉਠਾ ਕੇ ਲੈ ਜਾਣਾ। ਵਿਚਾਰ ਇੰਨੇ, ਥਾਟਸ ਜਿਹੜੇ ਆ ਨਾ, ਇਹ ਸਾਨੂੰ ਜੇ ਤਾਂ ਕੰਮ ਹੈ ਤੁਹਾਨੂੰ ਤਾਂ ਚੱਲ ਜਾਇਆ ਕਰੋ, ਜੇ ਨਹੀਂ ਤਾਂ ਫਿਰ ਤੁਸੀਂ ਬਹਿ ਜਾਓ ਸੰਗਤ ਦੇ ਵਿੱਚ। ਆਏ ਹੋ ਸਾਰਾ ਕੁਛ ਛੱਡ ਕੇ ਨਾ ਪਿੱਛਾ, ਅਤੇ ਫਿਰ ਮਨ ਸਵਾਰਿਆ ਜਾਂਦਾ ਵਾ। ਅਤੇ ਜੇ ਸਾਨੂੰ ਪਿੱਛੇ ਦਾ ਵੀ ਫਿਕਰ ਰਹੇ ਤਾਂ ਫਿਰ ਤਾਂ ਮਨ 'ਤੇ ਉੱਥੇ ਭੱਜਿਆ ਫਿਰਨਾ, ਇੱਥੇ ਤਾਂ ਅਸੀਂ ਟਾਈਮ ਪਾਸ ਕਰਨ ਡੇ। ਇਸ ਲਈ ਕਹਿੰਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਹੁਣ ਵਾਹਿਗੁਰੂ ਦਾ ਬਣਨਾ ਕਿੱਦਾਂ ਵਾ? ਉਹਦੇ ਨਾਮ ਦੇ ਥਰੂ, ਉਹਦੇ ਨਾਮ ਨੂੰ ਅਸੀਂ ਮਨ 'ਚ ਵਸਾਉਣਾ ਵਾ ਸਾਰਿਆਂ ਨੇ। ਤਾਂ ਜਦੋਂ ਵਸਾਇਆ ਗੁਰੂ ਸਾਹਿਬ ਨੇ, ਉਹ ਚਰਨ ਨਾਮ ਨੂੰ ਚਰਨ ਕਿਹਾ, ਅੰਦਰੋਂ ਪ੍ਰਗਟ ਹੋ ਗਏ ਉਹ। ਫਿਰ ਚਰਨ ਜਦੋਂ ਪ੍ਰਗਟ ਹੋਏ ਉਹਦੇ 'ਚੋਂ ਫਿਰ ਰਸ ਆਇਆ, ਜਿਹਨੂੰ ਨਾਮ ਰਸ ਕਹਿੰਦੇ, ਹਰ ਰਸ ਆਤਮ ਰਸ, ਜਿਹਦੇ ਨਾਲ ਫਿਰ ਮੈਲ ਗਈ ਮਨ ਨਿਰਮਲ ਹੋਇਆ, ਅੰਮ੍ਰਿਤ ਸਰ ਪ੍ਰਗਟ ਹੋ ਗਿਆ ਅੰਦਰੋਂ, ਅੰਮ੍ਰਿਤ ਦਾ ਸਰੋਵਰ ਨਾਮ ਤੀਰਥ ਪ੍ਰਗਟ ਹੋ ਗਿਆ। ਤੀਰਥ ਨਾਵਣ ਜਾਊਂ ਤੀਰਥ ਨਾਮ ਹੈ। ਆਪਣੇ ਵੀ ਹੋ ਸਕਦਾ ਵਾ, ਪਰ ਜੇ ਅਸੀਂ ਗੁਰੂ ਸਾਹਿਬ ਤੋਂ ਸਿੱਖੀਏ, ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਤੁਸੀਂ ਮਨ 'ਚ ਵਸਾਓ, ਮੇਰੇ ਹੀਰ ਰਤਨ ਨਾਮ ਹਰ ਵਸਿਆ, ਮੇਰੇ ਹੀਰ। ਤੁਸੀਂ ਪੜ੍ਹ ਕੇ ਆਏ ਸਾਰੇ ਜਾਣੇ ਹੁਕਮਨਾਮਾ ਸਾਹਿਬ ਚੌਥੇ ਪਾਤਸ਼ਾਹ ਦਾ। ਉਹਨਾਂ ਫਿਰ ਡਿਕਲੇਅਰ ਕੀਤਾ ਜਦੋਂ ਵਸਿਆ, ਉਹਨਾਂ ਕੀ ਕਿਹਾ, ਗੁਰ ਹੱਥ ਧਰਿਓ ਮੇਰੇ ਮਾਥਾ। ਤੀਜੇ ਪਾਤਸ਼ਾਹ ਨੇ ਉਹਨਾਂ ਨੂੰ ਗੁਰ ਦਿੱਤਾ ਸੀ ਗੁਰਮੰਤਰ,
ਉਹਨੂੰ ਹੱਥ ਵੀ ਕਹਿੰਦੇ ਆ, ਉਹਨੂੰ ਬਾਂਹ ਵੀ ਕਹਿੰਦੇ ਆ, ਉਹਨੂੰ ਚਰਨ ਵੀ ਕਹਿੰਦੇ ਆ। ਉਹ ਕਹਿੰਦੇ ਫਿਰ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਕਹਿੰਦਾ ਜਿਹੜਾ ਮੈਂ ਅਕਾਲ ਪੁਰਖ ਦਾ ਕਰਜ਼ਾ, ਕਰਜ਼ੇ 'ਤੇ ਆਪਾਂ ਸਵਾਸ ਲੈ ਕੇ ਆਉਂਦੇ ਹਰ ਜਨਮ ਦੇ ਵਿੱਚ, ਕਿ ਕਰਜ਼ਾ ਬਹੁਤ ਚੜਿਆ ਸਾਡੇ 'ਤੇ, ਉਹਨੂੰ ਰਿਣ ਕਹਿੰਦੇ ਨੇ, ਰਿਣ ਮਨਮੁੱਖ ਕਰਜ਼ ਚੜਿਆ ਵਿਖ ਭਾਰੀ, ਉਤਰੇ ਸ਼ਬਦ ਵਿਚਾਰੀ ਜੀਓ। ਅੱਜ ਜਦੋਂ ਤੁਸੀਂ ਇਕੱਠੇ ਹੋ ਕੇ ਸ਼ਬਦ ਧਿਆਨ ਨਾਲ ਬੋਲ ਕੇ ਇਹ ਸੱਚਖੰਡ 'ਚ ਸਵਾਸ ਨੂੰ ਜਮ੍ਹਾਂ ਕਰਾਉਂਦੇ ਹੋ ਨਾ, ਸਾਡਾ ਕਰਜ਼ਾ ਲੈਣਾ ਸ਼ੁਰੂ ਹੋ ਜਾਂਦਾ। ਕਿਸ਼ਤਾਂ, ਇਹ ਕਿਸ਼ਤਾਂ ਆਪਾਂ ਲਾ ਰਹੇ ਹਾਂ ਕਿਸ਼ਤਾਂ ਦੇ ਵਿੱਚ, ਇਹ ਕਿਸ਼ਤਾਂ 'ਚ ਲਾ ਰਹੇ ਹਾਂ ਕਰਜ਼ਾ ਵਾਹਿਗੁਰੂ ਦਾ, ਹੈ ਨਾ। ਅਤੇ ਜਦੋਂ ਲੱਥ ਗਿਆ ਫਿਰ ਉਹਨੇ ਤੁਹਾਡੇ 'ਤੇ ਬਖਸ਼ਿਸ਼ ਕਰਕੇ ਤੁਹਾਨੂੰ ਨਾਮ ਧਨ ਦੇ ਦੇਣਾ ਵਾ। ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ, ਜਿਸ ਨਾਮ ਨਾਲੋਂ ਜਨਮ ਸਮੇਂ ਲਿਵ ਟੁੱਟੀ, ਉਹ ਤੁਹਾਨੂੰ ਅੰਦਰੋਂ ਪ੍ਰਗਟ ਹੋ ਜਾਣਾ। ਤੁਹਾਡੀ ਸੁਰਤੀ ਨੇ ਉਹਦੇ ਨਾਲ ਜੁੜ ਕੇ ਸਾਰਾ ਸਪੀਣਾ ਵਾ, ਫਿਰ ਇਹਦਾ ਸਾਵਣ ਆਉਣਾ ਵਾ ਸਾਡੇ ਅੰਦਰ। ਸਾਵਣ ਅੱਜ ਆਇਆ ਨਾ, ਅੱਜ ਸਾਵਣ ਆਇਆ ਵਾ, ਜਿਹੜਾ ਦ੍ਰਿਸ਼ਟ ਮਨ 'ਚ ਆਉਂਦਾ ਵਾ। ਤੁਸੀਂ ਵੇਖਿਓ ਇਹ ਰੁੱਤਾਂ ਦੇ ਹਿਸਾਬ ਨਾਲ ਗੁਰਬਾਣੀ ਲਿਖੀ ਹੋਈ ਆ, ਰੁੱਤਾਂ ਨਾਲ ਵੀ ਬਹੁਤ ਸਾਰੀ ਗੁਰਬਾਣੀ ਆ। ਤੁਸੀਂ ਵੇਖਿਓ ਹੁਣ ਉੱਧਰ ਜ਼ਰੂਰ ਪੰਜਾਬ ਦੇ ਵਿੱਚ ਮੀਂਹ ਪੈਂਦਾ ਹੋਊਗਾ, ਜਿਹੜੇ ਦੇਸ਼ 'ਚੋਂ ਗੁਰਬਾਣੀ ਆਈ ਆ ਉੱਥੇ ਮੀਂਹ ਪਵੇਗਾ। ਸਾਵਣ 'ਚ ਮੀਂਹ ਪੈਂਦਾ, ਬੜੇ ਸੋਹਣੇ ਬੱਦਲ ਆਉਂਦੇ, ਘਟਾ ਕਾਲੀਆਂ ਘਟਾ ਆਉਂਦੀਆਂ, ਬੱਦਲ ਗੱਜਦੇ ਲਿਸ਼ਕਦੇ, ਫਿਰ ਵਰਖਾ ਹੁੰਦੀ। ਇਹ ਸਾਡੇ ਅੰਦਰ ਦੀ ਅਵਸਥਾ ਵਾ ਸਾਰੀ। ਜਦੋਂ ਤੁਸੀਂ ਵਾਹਿਗੁਰੂ ਵਸਾ ਦਿੱਤਾ ਨਾ ਬੋਲ ਬੋਲ ਕੇ, ਅੱਖਾਂ ਬੰਦ, ਕਿਉਂਕਿ ਮਨ ਅੱਖਾਂ 'ਚ ਆ, ਅਸੀਂ ਅੱਖਾਂ ਖੋਲ੍ਹ ਕੇ ਬਾਹਰ ਵੇਖੀ ਜਾਂਦੇ ਹਾਂ। ਉਹ ਜਿਹਨੂੰ ਵੇਹਨੇ ਆ ਹੋਰ ਫੁਰਨੇ ਬਣਾਈ ਜਾਂਦੇ ਆ, ਮੈਲ ਇਕੱਠੀ ਕਰੀ ਜਾਂਦੇ। ਜਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ, ਨੇਤਰ ਬੰਦ ਕਰ ਲੈਂਦੇ ਹੋ, ਇਹ ਕੰਨਾਂ 'ਚ ਆ ਜਾਂਦਾ, ਫਿਰ ਇਹਦੇ 'ਚ ਵਸਣਾ ਵਾਹਿਗੁਰੂ। ਜਦੋਂ ਤੁਸੀਂ ਬੋਲ ਕੇ ਸੁਣੋਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਜਿਹੜੀਆਂ ਸੋਚਾਂ ਨੇ ਉਹ ਆਪਣੇ ਆਪ ਡਿਲੀਟ ਹੋਈ ਜਾਣੀਆਂ ਵਾ। ਤੁਸੀਂ ਆਖੋਗੇ ਤੇ ਫੁਰਨੇ ਜ਼ਿਆਦਾ ਆਉਣ ਲੱਗ ਪਏ, ਸਿਮਰਨ ਕਰਦੇ ਆ ਵੀ ਕਈ ਵਾਰੀ ਵਿਚਾਰ ਜ਼ਿਆਦਾ ਆਉਣ ਲੱਗ ਪੈਂਦੇ ਆ, ਉਹ ਤੁਹਾਡੇ ਮੈਲ ਨਿਕਲਦੀ ਪਈ ਆ, ਅਤੇ ਤੁਸੀਂ ਨਹੀਂ ਹਟਣਾ। ਜਨ ਲਾਗਾ ਹਰ ਏਕੇ ਨਾਏ ਤਿਸ ਕੀ ਆਸ ਨਾ, ਤੁਹਾਡੇ ਕੋਲ ਆਸ ਆ ਵੀ ਵਾਹਿਗੁਰੂ ਨੂੰ ਮਨ 'ਚ ਵਸਾ ਦੇਣਾ, ਮੇਰੇ ਹੀ ਹਰੇ ਰਤਨ ਨਾਮ ਹਰ ਵਸਿਆ। ਗੁਰੂ ਨੇ ਕਿਰਪਾ ਕਰਦੇ ਨੇ, ਸਤਿਗੁਰੂ ਬਿਰਾਜਮਾਨ ਨੇ ਗੁਰੂ ਰਾਮਦਾਸ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਇਹਨਾਂ 'ਤੇ ਤੁਹਾਡੇ 'ਤੇ ਕਿਰਪਾ ਕਰ ਦੇਣੀ ਆ। ਪਰ ਤੁਸੀਂ ਉੱਦਮ ਤਾਂ ਕਰੋ ਨਾ, ਹੈ ਨਾ, ਉੱਦਮ ਕਰੋ। ਅਸੀਂ ਉੱਦਮ ਨਹੀਂ ਕਰਦੇ, ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਕੀ ਕਰੇ। ਆਉਂਦਾ ਸ਼ਬਦ ਸਾਰਿਆਂ ਨੂੰ ਪੜ੍ਹੋ, ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸਾਨੂੰ ਜਦੋਂ ਆ ਗੋਰੇ ਪੁੱਛਦੇ ਬਾਹਰ ਵੀ ਤੁਸੀਂ ਕੌਣ ਹੋ, ਅਸੀਂ ਕਹਿੰਦੇ ਅਸੀਂ ਸਿੱਖ ਹਾਂ, ਅਤੇ ਸਿੱਖ ਉਹ ਆ ਜਿਹੜਾ ਗੁਰੂ ਰਾਮਦਾਸ ਦਾ ਹੁਕਮ ਮੰਨਦਾ। ਕਿਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ। ਹੁਣ ਤੁਸੀਂ ਆਪ ਸੋਚੋ, ਗੁਰੂ ਰਾਮਦਾਸ ਜੀ ਨੇ ਸਾਨੂੰ ਕਿਹੋ ਜਿਹੇ ਸਿੱਖ ਬਣਾਇਆ, ਅਤੇ ਅਸੀਂ ਕੀ ਕਰਦੇ ਹਾਂ ਉੱਠ ਕੇ। ਉੱਠਦਿਆਂ ਵਾਹਿਗੁਰੂ ਬੋਲਣਾ ਤੁਸੀਂ, ਸੌਂਦਿਆਂ ਵਾਹੋ ਵਾਹੋ ਉੱਚਰੇ, ਉੱਠਦਿਆਂ ਵੀ ਵਾਹੋ ਕਰੇਣ। ਇਹ ਸਾਨੂੰ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਆ, ਇੱਕ ਗੁਰਮਤਿ ਜੀਵਨ ਜਾਚ ਸਿਖਾਈ ਆ। ਇੱਕ ਗੁਰਸਿੱਖ ਦੀ ਰੋਜ਼ ਦੀ ਕਰਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆ। ਧਿਆਉਣਾ ਦਾ ਬੜਾ ਧਿਆਨ ਨਾਲ ਜਪਣਾ, ਫੁਰਨਾ ਨਹੀਂ ਆਉਣ ਦੇਣਾ। ਆਹੋ ਥੋੜ੍ਹਾ ਜਿਹਾ ਧਿਆਈਏ, ਫਿਰ ਅੱਗੇ ਚੱਲਦੇ ਆਪਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੱਥੇ ਸੰਗਤ 'ਚ ਬੈਠੇ ਹੋ, ਸਾਰਿਆਂ ਦੀ ਡਿਊਟੀ ਆ ਅੱਖਾਂ ਬੰਦ ਕਰਕੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ 'ਚ ਆ ਕੇ ਆਪਾਂ ਨਾਮ ਜਪਣਾ ਹੁੰਦਾ, ਓਨਲੀ ਵਾਹਿਗੁਰੂ ਵਾਹਿ
ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

Good.

그르

0: Guru, Yuan, Guru. Guru, Yuan, Guru, Yuan, Guru, Yuan, Guru, Yuan, Guru, Yuan, Guru, Yuan, Guru.
1: Bol ke uchi bol ke.
0: Guru, Yuan, Guru, Yuan, Guru, Yuan, Guru.
1: ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰਿਓ, ਇਹ ਉੱਚੀ ਤਾਂ ਬੋਲਣਾ ਵਾ, ਜੇ ਉੱਚੀ ਨਾ ਬੋਲੇ ਇਹ ਵਸਣਾ ਨਹੀਂ ਗਾ ਵਾਹਿਗੁਰੂ ਮਨ 'ਚ, ਵੱਸਦਾ ਨਹੀਂ ਗਾ, ਸੋਚਾਂ ਚੱਲੀ ਜਾਂਦੀ ਆ ਅੰਦਰ। ਉਹਨੂੰ ਬਿਖਿਆ ਰੰਗ ਕਿਹਾ, ਬਿਖਿਆ ਰੰਗ ਕੁੜਾਵਿਆ, ਦਿਸਣ ਸਭੇ ਸ਼ਾਰ, ਸੋਚਾਂ ਨੂੰ ਜ਼ਹਿਰ ਕਿਹਾ ਵਾ। ਜ਼ਹਿਰ ਤਾਂ ਵੱਸਿਆ ਹੋਇਆ ਸਾਡੇ ਅੰਦਰ, ਰਾਤ ਨੂੰ ਸੁਪਨੇ ਆਉਂਦੇ ਆ, ਪਰ ਅਸੀਂ ਹੁਣ ਵਾਹਿਗੁਰੂ ਨੂੰ ਵਸਾਉਣਾ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਮੇਰੇ ਮੱਥੇ ਤੇ ਹੱਥ ਰੱਖ ਕੇ ਵਾਹਿਗੁਰੂ ਇੱਥੇ ਲੈ ਆ ਮੈਨੂੰ। ਐਵੇਂ ਨਹੀਂ ਆਏ ਆਪਾਂ, ਵਡਭਾਗੀ ਹਰ ਸੰਗਤ ਪਾਵੇ। ਮੈਂ ਕਹਿੰਦਾ ਨਾ, ਜੇ ਤਾਂ ਤੁਹਾਨੂੰ ਕੰਮ ਆ ਕੋਈ ਬਾਹਰ ਤੇ ਚਲੇ ਜਾਇਆ ਕਰੋ, ਕੰਮ ਤੋਂ ਨਹੀਂ ਰੋਕਦੇ, ਪਰ ਜੇ ਥੋੜਾ ਜਿਹਾ ਬਹਿ ਜਾਇਆ ਕਰੋ ਤੇ ਆਪਾਂ ਸਿੱਖੀਏ ਤੇ ਸਹੀ ਨਾ ਗੁਰੂ ਤੋਂ, ਕਿੱਦਾਂ ਵਸਾਉਣਾ ਮਨ ਦੇ ਵਿੱਚ ਮੇਰੇ। ਆਪਾਂ ਪੜ੍ਹ ਕੇ ਚੱਲ ਜਾਂਦੇ ਹਾਂ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਅਤੇ ਮਨ 'ਚ ਤਾਂ ਸੋਚਾਂ ਵਸੀਆਂ ਪਈਆਂ, ਜ਼ਹਿਰ ਭਰਿਆ ਪਿਆ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ, ਆ ਵਸਾਈ ਬੈਠੇ। ਇਹ ਮਨ ਕੀ ਬਣਿਆ ਫਿਰਦਾ ਸਾਡਾ, ਸਾਕਤ ਲੋਭੀ ਇਹ ਮਨ ਮੂੜਾ ਮੂਰਖ, ਗੁਰਮੁਖ ਨਾਮ ਜਪੀਏ ਮਨ ਰੂੜਾ, ਇਹਨੂੰ ਰੰਗ ਦੇਣਾ ਆਪਾਂ। ਗੁਰਮੁਖਾਂ 'ਚ ਬਹਿ ਕੇ ਜਦੋਂ ਜਪੋਗੇ ਨਾ, ਵਸਾਉਣਾ ਵਾ ਮਨ ਸਾਡਾ ਹੈ ਨੇਤਰਾਂ 'ਚ। ਮਨ ਕਿੱਥੇ ਹੁੰਦਾ ਜੀ? ਜੋਤ ਆ ਨਾ, ਮਨ ਦਾ ਸਰੂਪ ਕੀ ਆ? ਮਨ ਤੋਂ ਜੋਤ ਸਰੂਪ ਹੈ, ਜੋਤ ਹੁੰਦਾ ਪ੍ਰਕਾਸ਼, ਅਤੇ ਪ੍ਰਕਾਸ਼ ਕਿੱਥੇ? ਸਾਡੇ ਅੰਦਰ। ਸਤਿਗੁਰ ਦੇ ਨੇਤਰ ਪ੍ਰਕਾਸ਼ ਕੀ ਆ? ਗੁਰਦੇਵ ਅਕਾਲ ਪੁਰਖ ਨੇ ਸਾਡੇ ਅੱਖਾਂ 'ਚ ਮਨ ਬਿਠਾਇਆ, ਇਹ ਬਾਹਰ ਵੇਖੀ ਜਾਂਦਾ ਅਤੇ ਫੁਰਨੇ ਬਣਾਈ ਜਾਂਦਾ, ਇਹ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਜਦੋਂ ਅੱਖਾਂ ਖੋਲਦੇ ਹਾਂ ਆਪਾਂ। ਫਿਰ ਪਹਿਲਾਂ ਇਹਨੂੰ ਇੱਕ ਕਰਨਾ ਤੁਸੀਂ, ਜੇ ਉਸਤਤ ਕਰਨੀ ਹੈ ਨਾ, ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਕਿੱਦਾਂ ਕਰੋ? ਸਾਵਧਾਨ, ਅਸੀਂ ਪੜ੍ਹਦੇ ਹਾਂ ਪਰ ਸਿੱਖਦੇ ਨਹੀਂ। ਇਕਾਗਰ, ਉਦੋਂ ਜਦੋਂ ਇੱਕ ਹੋ ਜਾਂਦਾ ਉਹਨੂੰ ਚਿੱਤ ਕਹਿੰਦੇ ਆ, ਅਤੇ ਜਦੋਂ ਤੁਸੀਂ ਬੋਲ ਕੇ ਫਿਰ ਕੰਨਾਂ 'ਚ ਸੁਣਦਾ ਵਾ, ਤਾਂ ਜੇ ਵੱਸ ਗਿਆ ਨਾ ਤਾਂ ਇਹਨੇ ਹਿਰਦਾ ਬਣ ਜਾਣਾ ਵਾ। ਮਨ ਨੇ ਕੀ ਬਣ ਜਾਣਾ? ਹਿਰਦਾ। ਵੇਖੋ ਕਿੰਨੀਆਂ ਇਹਦੀਆਂ ਅਵਸਥਾ ਬਦਲਦੀਆਂ ਨੇ। ਇਹਨੂੰ ਸਾਕਤ ਲੋਭੀ ਮੂਰਖ ਵੀ ਕਿਹਾ, ਖੁਟਹਰ ਵੀ ਕਿਹਾ, ਖਰ ਵੀ ਕਿਹਾ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਾਂ ਉਦਮਾਦਾ, ਖਰਕਾ ਪੈਖਰ ਤਾਂ ਉਹ ਛੁੱਟੇ ਜਾਓ ਉੱਪਰ ਲੱਦਾ। ਇੱਥੇ ਲੱਦ ਕੇ ਰੱਖੋ ਵਾਹਿਗੁਰੂ, ਜਦੋਂ ਲੱਦ ਕੇ ਰੱਖੋਗੇ ਨਾ ਉਦੋਂ ਫਿਰ ਇਹਨੇ ਬੰਦਾ ਬਣਨਾ ਵਾ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ। ਹਾਂ, ਜਦੋਂ ਅੱਖਾਂ ਬੰਦ ਕਰਦੇ ਉਦੋਂ ਮਨ ਇੱਕ ਹੋ ਕੇ ਕੰਨਾਂ 'ਚ ਆ ਜਾਂਦਾ, ਫਿਰ ਉਹ ਸੁਣੇਗਾ ਨਾ, ਕੰਨ ਹੀ ਸੁਣਦੇ ਆ। ਇਹਨੂੰ ਸੁਣਾਈ ਜਾਓ ਵਾਹਿਗੁਰੂ, ਬਾਰੰਗ ਬਾਰ ਬਾਰ ਪ੍ਰਭ ਜਪੀਏ, ਅਤੇ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਣਾ, ਜਿਹੜਾ ਅੱਜ ਆਇਆ ਵਾ ਸਾਵਣ ਦੇ ਮਹੀਨੇ। ਸਾਵਣ ਸਰਸੀ ਕਾਮਣੀ, ਸਾਰਸ, ਸਰਸੀ ਦਾ ਮਤਲਬ ਸਾਰਸ। ਅਨਹਦ ਸੁਣੋ ਵਡਭਾਗੀ ਹੋ, ਅਨਹਦ ਅੰਦਰੋਂ ਸੁਣ ਲੱਗ ਪੈਣਾ, ਗੁਰੂ ਦੇ ਚਰਨ ਪ੍ਰਗਟ ਹੋ ਜਾਣੇ ਤੁਹਾਡੇ ਅੰਦਰ, ਅਕਾਲ ਪੁਰਖ ਦੇ ਚਰਨ ਪ੍ਰਗਟ ਹੋ ਜਾਣੇ ਆ। ਸਾਵਣ ਸਰਸੀ ਕਾਮਣੀ ਕਿਹਾ ਸਾਡੀ ਸੁਰਤੀ ਨੂੰ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਤੇ ਅੱਗੇ ਪਹਿਲਾਂ ਕਿੱਥੇ ਸੀ? ਬਿਖਿਆ ਰੰਗ ਕੁੜਾਵਿਆ, ਦਿਸਣ ਸਭੇ ਸ਼ਾਰ, ਪਹਿਲਾਂ ਸਵਾਹ ਇਹ 'ਚ ਫਸਿਆ ਫਿਰਦਾ ਹੀ ਹੈ ਨਾ, ਬਿਖਿਆ 'ਚ। ਅਤੇ ਹੁਣ ਅਸੀਂ ਇਹਨੂੰ ਇੰਨਾ ਵਾਹਿਗੁਰੂ ਬੋਲ ਕੇ ਸੁਣਾਉਣਾ ਵਾ ਕਿ ਇਹ ਮਨ 'ਚ ਵੱਸ ਜਾਵੇ, ਫਿਰ ਹਿਰਦਾ ਬਣੂਗਾ ਇਹ। ਜਦੋਂ ਬਣਿਆ ਨਾ ਚੌਥੇ ਪਾਤਸ਼ਾਹ ਜੀ ਦਾ ਮਨ ਹਿਰਦਾ, ਤਾਂ ਉਹਨਾਂ ਲਿਖਿਆ ਅੱਜ ਸ਼ਬਦ 'ਚ, ਇਹਦੇ ਮੇਰੇ ਹੀਰ ਰਤਨ ਨਾਮ ਹਰ ਵਸਿਆ, ਹਰ ਕਹਿੰਦੇ ਵਾਹਿਗੁਰੂ ਨੂੰ, ਅਤੇ ਗੁਰ ਹੱਥ ਧਰਿਓ ਮੇਰੇ ਮਾਥਾ, ਗੁਰੂ ਕਿਰਪਾ ਕਰਕੇ ਵਸਾਉਂਦਾ ਵਾ ਜਿੱਥੇ ਬੈਠੇ ਹੋ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰਨਾਮ ਦਿਓ ਰਿਣ ਲੱਥ ਕਰਜ਼ੇ ਲੈ ਜਾਣਾ ਸਾਰਾ ਜੋ ਨਾਮ ਪ੍ਰਗਟ ਹੋ ਗਿਆ ਅੰਦਰੋਂ ਚਰਨ ਨਾਮ ਨੂੰ ਗਿਆ ਉਹਦੇ ਵਿੱਚੋਂ ਸਾਰਸ ਆਉਂਦਾ ਫਿਰ ਅਨਹਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਅੱਜ ਇਹੀ ਲਿਖਿਆ ਉਹਨਾਂ ਨੇ ਕਿ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਕਾਹਦੇ ਨਾਲ ਨਾਮ ਨਾਲ ਹੈਨਾ ਜਦੋਂ ਨਾਮ ਪ੍ਰਗਟ ਹੋਇਆ ਅਨਹਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪ੍ਰਕਾਸ਼ ਹੋ ਗਿਆ ਨਾਲ ਹੀ ਜਦੋਂ ਬੱਦਲ ਲਿਸ਼ਕਦਾ ਤੇ ਗੱਜਦਾ ਵੀ ਆ ਤੇ ਬਿਜਲੀ ਵੀ ਚਾਨਣ ਵੀ ਕਰਦਾ ਵਾ ਉਹੀ ਉਦਾਹਰਣ ਦਿੱਤੀ ਸਾਵਣ ਸਰਸੀ ਕੰਮ ਨੀ ਕਿਹਾ ਸੁਰਤੀ ਨੂੰ ਚਰਨ ਕਮਲ ਨਾਮ ਨੂੰ ਕਿਹਾ ਜਿੱਥੇ ਟੁੱਟੀ ਸੀ ਫੇਰ ਪ੍ਰੀਤ ਪੈ ਗਈ ਉੱਥੇ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਫੇਰ ਇਹ ਸਾਰੀ ਵਿਖਿਆ ਖਤਮ ਹੁੰਦੀ ਇਸੇ ਤਰ੍ਹਾਂ ਉਹਨਾਂ ਕਿਹਾ ਮੇਰੇ ਹੀਰੇ ਰਤਨ ਨਾਮ ਹਰ ਬੱਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰਨਾਮ ਦਿਓ ਰਿਣ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਆ ਜਿਹੜਾ ਭਜਨ ਕਰ ਰਹੇ ਹੋ ਇਹ ਅਰਥ ਚ ਆਉਣਾ ਤੁਹਾਡੇ ਹੋਰ ਕੁਛ ਨੀ ਆਉਣਾ ਗੁਰਪੂਰੇ ਹਰਨਾਮ ਦ੍ਰਿੜਾਇਆ ਦ੍ਰਿੜ ਕਰਨਾ ਇਹਨੂੰ ਬਿਨ ਨਾਵੇਂ ਜੀਵਨ ਬਿਰਥਾ ਇਹ ਤੋਂ ਬਿਨਾਂ ਨੀ ਜੇ ਕੰਮ ਆਉਣਾ ਇਹ ਜੀਵਨ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਾਹਦੇ ਨਾਲ ਕਹੋ ਨਾਨਕ ਗੁਰ ਇਹਨੂੰ ਦ੍ਰਿੜ ਕਰੋ ਮਨ ਚ ਵਸਾਓ ਅੱਖਾਂ ਬੰਦ ਕਰਕੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

Guru.

ਸਾਰੇ ਬੋਲ ਕੇ ਸੁਣੋ ਜੀ, ਬੋਲ ਕੇ, ਉੱਚੀ ਬੋਲ ਕੇ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ, ਹਿਵਾਂਗ ਗੁਰੂ,

Good.

Groom.